ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆ ਸਿੱਧਾਂ ਪੁਰਖਾ ਕੀਆ ਵਡਿਆਈਆ ਤੁਧ ਵਿਣ ਸਿੱਧੀ ਕਿਨੈ ਨਾ ਪਾਈਆ ਕਰਮ ਮਿਲੈ ਨਾਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਣ ਹਾਰਾ ਆਸਾ ਮਹੱਲਾ ਪਹਿਲਾ

जिन हर जन सतगुर संगत पाई तिन तुर मस्तक लिखिया लिखास धन धन सत

तुद आपे भावै सोई वरतै जी, तू आपे कर है सो होई, तुद आपे सृष्ट सब।

0: शासन कर दे।
1: बोलो जी।
0: वाहे गुरु वाहे गुरु। एक ओंकार श्री वाहेगुरु जी की फतेह। श्री भगवती जी सहाय वाची बोधी पाचे दसवीं प्रथम भगवती समर कहे गुरु नानक लई त्याय फिर अंकित करते अमरदास रामदास से हुए सहाय अर्जुन हर गोविंद सिमरो श्री हर राय श्री हर कृष्ण त्याग के सब दुख जाए तेग बहादुर सिमर है कारण उन्हें ज्यादा है सब थाई हुए सहाय दसवें पाचिया गुरु गोबिंद सिंह जी महाराज सब थाई हुए सहाय दसा पाची के पितरात्मक रूप साहब श्री गुरु ग्रंथ साहब के पाठदार दाते अंतर के घर चते बोलो जी वाहे गुरु ਗਰੀਬ ਨਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਡੀਆਂ ਜਪੀਆਂ ਜਪੀਆਂ ਜਿਹਨਾਂ ਨਾਮ ਜਪਿਆ ਵਣ ਚੱਕਿਆ ਦੇ ਚਲਾਈ ਤੇਗ ਵਾਹੀ ਦੇ ਕੇ ਡਿਢ ਕੀਤਾ ਦਿਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਿੰਘਣੀਆਂ ਧਰਮ ਹੇ ਸੀ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲਵਾਈਆਂ ਜਰਖੜੀਆਂ ਤੇ ਚੜੇ ਆਰੇ ਨਚਰਾਏ ਗਏ ਗੁਰਦੁਆਰੇ ਸਿਆ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸਿੱਖੀ ਸਿੱਧੇ ਕੇ ਸੰਸਾਰ ਸਤਸੰਗ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਤਰ ਕੇ ਬੋਲੋ ਜੀ ਵਾਹਿਗੁਰੂ ਗੁਰਦੁਆਰੇ ਅੰਦਰ ਕੀ ਬੋਲੋ ਜੀ ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵ ਹੈ ਜਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਗੁਰੂ ਖਾਲਸਾ ਸਾਹਿਬ ਨਾਲ ਚਰਿਆ ਦੇਖ ਤੇ ਕੀ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਨੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਹ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਿਉਂਕਿ ਆ ਚੰਡੇ ਬੁੰਗੇ ਜੁਗੋ ਜਗਾ ਟਨ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਜ ਕੇ ਰਾਖੇ ਆਪ ਵਾਹਿਗੁਰੂ ਗੁਰੂ ਗਰੀਬ ਨਿਵਾਸ ਪੰਜ ਸਦਾ ਸਹਿਜ ਦਤਾਰ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਸਰਦਾਰ ਸਿਆਸ ਮਾਲ ਦਾ ਦਾਨ ਆਪਣੀ ਖਾਲਸਾ ਜੀ ਨੂੰ ਬਖਸ਼ੋ ਇਹ ਨਿਵਟਿਆਂ ਦੀ ਓਟ ਗੁਰੂ ਨਿਆਸਰਿਆਂ ਦੇ ਆਸਰੇ ਗੁਰੂ ਧੰਨ ਧਨ ਗ੍ਰੰਥ ਸਾਰ ਦਿਓ ਦੋਹੇ ਕਰ ਜੋੜ ਕਰੋ ਅਰਦਾਸ ਤੂੰ ਭਾਵੇ ਤਾਲੇ ਰਾਸ ਹੇ ਗਰੀਬ ਨਿਵਾਸ ਜੀ ਆਪਦੇ ਚਰਨ ਕਮਲਾਂ ਦਰਦਾਸ ਨੂੰ ਚਾਨ ਬਖਸ਼ੀ ਦਤਾਰ ਜੀ ਆਪਦੇ ਚਰਨਾਂ ਬਾਅਦ ਪੈ ਦੇ ਕੇਂਦਰ ਬਾਰ ਸੱਜੇ ਦਤਾਰ ਜੀ ਇਸ ਵੇਲੇ ਸੰਧਿਆ ਸਮਾਂ ਜਾਣ ਕੇ ਆਪਦੇ ਚਰਨ ਸੋਧ ਅਰ ਸਾਧ ਪਾਠ ਕੇ ਕਿਰਪਾ ਕਰੋ ਹੋਈਆਂ ਭੁੱਲ ਚੁੱਕਾਂ ਦੀ ਮਾਫ਼ੀ ਬਖਸ਼ੋ ਪੜ੍ਹੀ ਵੀ ਬਾਣੀ ਸੋਧ ਕੇ ਸਤਿਖੰਡ ਪ੍ਰਵਾਨ ਕਰੋ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਦੀ ਹਿਰਦੇ ਇਨਸਾਨਿਕ ਬਾਧਾ ਕਰੋ ਜੀ ਅੱਗੋ ਤੋਂ ਸ਼ੁੱਧ ਤੇ ਪਿੱਤਰ ਬਾਣੀ ਚਾਨਵਰ ਬੁੱਧੀ ਬਖਸ਼ਿਸ਼ ਕਰੋ ਗਰੀਬ ਮਹਾਰਾਜ ਇਸ ਖੁਸ਼ੀ ਵਿੱਚ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਬਿਦਰਕੜਾਪ ਸਾਜੇ ਦੇ ਕੇ ਤਿਆਰ ਕਰਕੇ ਹਾਜ਼ਰ ਆਪ ਜੀ ਭੋਗ ਲਾਓ ਸ਼ੀਰ ਪ੍ਰਸਾਦ ਸਾਹ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਹ ਪਦੇਹ ਰੱਖਿਆ ਬਖਸ਼ਿਸ਼ ਕਰੋ ਜੀ ਗਰੀਬ ਨਿਵਾਜ ਆਪ ਦੀਆਂ ਬਖਸ਼ੀਆਂ ਦਾਤਾਂ ਜੋ ਲੰਗਰਾਂ ਚੁੱਟ ਸਿਵਾਜੀਆਂ ਪ੍ਰਵਾਨ ਕਰਨੀ ਦਤਾਰ ਆਪਦੇ ਚਰਨਾਂ ਸੇਵਾ ਕਰਨੇ ਸਾਰੇ ਟੈਲੀਆਂ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚੜ੍ਹਦੀ ਕਲਾ ਬਖਸ਼ੋ ਅਰੇ ਸਦਾ ਇਸ ਤਰ੍ਹਾਂ ਆਪਣੇ ਚਰਨ ਸੇਵਾ ਦੀ ਭਾਵਨ ਬਖਸ਼ਰ ਪਾਲਦਾ ਕਰੋ ਕਿਰਪਾ ਕਰੋ ਦਤਾਰ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਾਤੀ ਆਈਆਂ ਸਾਫ਼ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ

ਆਪ ਦੇ ਚਰਨਾਂ 'ਚ ਹਾਜ਼ਰ ਹੋਏ ਪ੍ਰਵਾਨ ਕਰੋ ਜੀ। ਭਾਈ ਸਿਮਰਨਜੀਤ ਸਿੰਘ ਸਮੂਹ ਪਰਿਵਾਰ ਵੱਲੋਂ ਸ਼ੁਕਰਾਨਾ ਕਰਦੇ ਹਾਂ, ਧੰਨਵਾਦ ਕਰਦੇ ਹਾਂ। ਗੁਰੂ ਮਹਾਰਾਜ ਚੜ੍ਹਦੀ ਕਲਾ ਵਾਸਤੇ ਬੇਨਤੀ ਕਰਦੇ ਹਾਂ, ਬਿਰਤ ਮਹਾਰਾਜ ਹਰ ਚਰਨਾ ਪ੍ਰਵਾਨ ਕਰੋ। ਗੁਰੂ ਮਹਾਰਾਜ ਸੋਹਣ ਸਿੰਘ ਪਾਵਰਾ, ਗਿਆਨ ਕੌਰ ਪਾਵਰਾ ਵੱਲੋਂ ਬਿਲਡਿੰਗ ਫੰਡ ਵਾਸਤੇ ਅਤੇ ਗਿਰਮੁਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਬੇਨਤੀ ਕਰਦੇ ਹਾਂ, ਬਿਰਤ ਮਹਾਰਾਜ ਦੇ ਚਰਨਾ ਪ੍ਰਵਾਨ ਕਰੋ ਜੀ। ਗੁਰੂ ਮਹਾਰਾਜ ਸੋਖੀ ਪਰਿਵਾਰ, ਬਿਰਤੀ ਪਰਿਵਾਰ, ਸੁੱਖ ਪਰਿਵਾਰ, ਪਰਿਵਾਰ ਚੜ੍ਹਦੀ ਕਲਾ ਵਾਸਤੇ ਪ੍ਰਵਾਨਾ ਵੱਲੋਂ ਬਿਰਤ ਆਪਣੇ ਚਰਨਾ ਪੇਟਾ ਚਰਨਾ ਪ੍ਰਵਾਨ ਕਰੋ ਜੀ। ਭਾਈ ਸ਼ਮੀਰ ਸਿੰਘ ਢਾਡੀ ਗਿਰੀ ਮਹਾਰਾਜ ਦੇ ਰੁਕਤਾ ਵਾਸਤੇ ਬੇਨਤੀ ਕਰਦੇ ਹਾਂ, ਪ੍ਰਵਾਨ ਕਰੋ ਜੀ। ਭਾਈ ਭੁਪਿੰਦਰ ਸਿੰਘ ਬੱਚਿਆਂ ਦੀ ਚੜ੍ਹਦੀ ਕਲਾ ਵਾਸਤੇ ਸੁੱਖ ਸ਼ਾਂਤੀ ਵਾਸਤੇ ਬੇਨਤੀ ਕਰਦੇ ਹਾਂ, $100 ਪੇਟਾ ਕਰਦੇ ਚਰਨਾ ਪ੍ਰਵਾਨ ਕਰੋ ਜੀ। ਇਹਨਾਂ ਸਾਰਿਆਂ ਦੀਆਂ ਦਿੱਤਾਰ ਅਰਦਾਸਾਂ ਬੇਨਤੀਆਂ ਚਰਨਾ ਪ੍ਰਵਾਨ ਕਰਨੀਆਂ, ਸਾਰੇ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਕਰਨੀ, ਸਭ ਦੀਆਂ ਸ਼ੁਭਕਾਮਨਾਵਾਂ ਸਮਾਧਾਂ ਪੂਰੀਆਂ ਕਰਨੀਆਂ, ਸਭ ਦੀਆਂ ਕਮਾਈਆਂ ਸਫਲ ਕਰੋ, ਕਰ ਵਾਧੇ ਬਖਸ਼ੋ, ਹਰ ਪ੍ਰਕਾਰ ਦੀ ਰੱਖਿਆ ਵਿਕਾਲ ਦਾ ਕਰੋ ਜੀ। ਗੁਰੂ ਗੋਬਿੰਦ ਸਿੰਘ ਕਿਰਪਾ ਕਰੋ, ਸੇਵਾ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ੋ, ਵੇਦਰ ਹੁਕਮਨਾਮੀ ਬਖਸ਼ ਕਰਕੇ ਉਪਰੰਤ ਅੱਜ ਸ਼ਾਮਾਂ ਦੇ ਕਥਾ ਕੀ ਦਰਬਾਰ ਹਮਤਾ ਵਾਸੀ ਆਗਾ ਬਖਸ਼ੋ, ਰਹਿੰਦੇ ਘਰ ਸਵਾਰ ਕੇ ਚਰਨਾਂ ਤੁਰਾਂ ਦੀ ਬਣਾਓ। ਸਹੀ ਪਿਆਰੇ ਮੇਰੇ ਜਿਹੜੇ ਪੰਜਾਬ ਦਾ ਨਾਮ ਚਲਾਵਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਾਈ ਅਕਾਲ ਕੇ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

0: ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਕਾਰਯੋਗ ਸਤਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗ ਜੀ ਮਾਰੇ ਬਖਸ਼ਿਸ਼ ਚਾਰ ਸੰਗਤਾਂ ਨੇ ਬੜੀ ਸ਼ਰਧਾ ਭਾਵ ਅਨੁਸਾਰ ਬਾਅਦ ਪਾਰ ਦੇ ਕੀਰਤਨ ਪ੍ਰਾਣ ਸਰਵਣ ਕੀਤੇ ਨੇ। ਸੰਧਿਆ ਸਮਾਂ ਜਾਣ ਕੇ ਸੋਧਾ ਰਹਿ ਸਾਡੇ ਪਾਠ ਸਰਵਣ ਕੀਤੇ ਹਨ। ਅਰਦਾਸ ਵਿੱਚ ਹਾਜ਼ੀ ਆਪਣੇ ਆਪਣੇ ਬਾਰੇ ਬਖਸ਼ੇ ਪਿਤੁਕ ਨਾਮ ਸਰਵਣ ਕੀਤੇ ਨੇ। ਸੋ ਸਤਸੰਗ ਜੀ ਅੱਜ ਇਸ ਪਾਠ ਸਮਾਂ ਗੁਰੂ ਸਾਹਿਬਾਂ ਨੇ ਆਪ ਸਾਹਿਬ ਗੁਰੂ ਮੁਖਾਤਮ ਬਖਸ਼ਿਸ਼ ਕੀਤਾ ਹੈ ਔਰ ਸਤਸੰਗ ਦੀ ਸ਼ਾਮਤ ਕੀ ਆਰੰਭ ਹੋ ਰਹੇ ਨੇ। ਸਭ ਤੋਂ ਪਹਿਲਾਂ ਕੀਰਤਨ ਕਰਨਗੇ ਭਾਈ ਮਨਮੋਹਨ ਸਿੰਘ ਜੀ, ਆਰਤੀ ਕੀਰਤਨ ਨਾਮ ਸਿੰਘ ਦੁਆਰਾ ਠੀਕ 7 ਵਜੇ ਤੱਕ ਆਪ ਸੰਗਤ ਨੂੰ ਮਹਾਰਾਜ ਸਾਹਿਬ ਚਾਨਾ ਜੋੜ ਵਾਸਤੇ ਮਹਾਨ ਪੁਰਾਰਾ ਕਰਨਗੇ। 7 ਤੋਂ ਲੈ ਕੇ 8:30 ਤੱਕ ਕੀਰਤਨ ਕਰਨਗੇ ਅਖੰਡ ਕੀਰਤਨ ਜਥਾ। ਸੋ ਸਤਸੰਗ ਸਭ ਸੰਗਤ ਨੂੰ ਬੇਨਤੀ ਹੈ ਕਿ 8:30 ਤੱਕ ਮਹਾਰਾਜ ਨਿੱਕੀ ਗੋਦਰਾਂ ਮਾਣਦੇ ਹੋਏ ਅੱਜ ਦੇ ਸ਼ਾਮਾਂ ਦੇ ਸਾਰੇ ਕੀਰਤਨ ਵਾਲ ਸਰਵਣ ਕਰਕੇ ਜੀਵਨ ਕੜੀਆਂ ਸਫਲਾ ਕਰੋ। ਸਤਸੰਗ ਜੀ ਆਪ ਹਰ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਆਓ, ਜ਼ਰੂਰ ਗੁਰੂ ਘਰ ਆਇਆ ਕਰੋ, ਆਓ ਪਤਾ ਟੇਕੋ, ਅਰਦਾਸ ਕਰੋ ਅਤੇ ਜਿੰਨੀ ਦੇਰ ਤੱਕ ਚਾਹੋ ਸਤਸੰਗ ਜੀ ਦੀ ਮਾਇਕ ਨਿੱਕੀ ਗੋਦਰੀ ਬੈਠ ਕੇ ਕਥਾ ਕੀਰਤਨ ਵਾਲ ਸਰਵਣ ਕਰ ਸਕਦੇ ਹੋ। ਸੋ ਆਪ ਸਤਸੰਗ ਜੀ ਆਪ ਸੰਗਤ ਨੂੰ ਬੇਨਤੀ ਹੈ ਕਿ ਬਟਾਲਾ ਦੀਆਂ ਸੰਗਤਾਂ ਵੱਲੋਂ ਸਾਹਿਬ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੀਆਂ ਸਾਹਿਬ ਸ੍ਰੀ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ ਸਤਸੰਗ ਜੀ ਸ੍ਰੀ ਸ਼ੰਕਰ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸਾਹਿਬ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ ਖੰਡਪੁਰ ਸਾਹਿਬ ਨੇ ਕਰਵਾ ਰਹੇ ਨੇ 26, 27 ਅਤੇ 28। ਸ੍ਰੀ ਸ਼ੰਕਰ ਦੀਆਂ ਸੰਗਤਾਂ 26, 27 ਅਤੇ 28 ਨੂੰ ਖੰਡਪੁਰ ਸੇਵਾ ਕਰ ਰਹੇ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ। ਧੰਨਵਾਦ ਕਰਦੇ ਹੋਇਆਂ ਸੋ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ 26, 27, 28 ਨੂੰ ਹਾਜ਼ਰੀਆਂ ਭਰ ਕੇ ਗੁਰੂ ਸਾਹਿਬ ਦੇ ਵਿਆਹ ਪੁਰਬ ਦੀਆਂ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਪ੍ਰਸਾਦ ਸਿੰਘ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਸੰਗਤ ਨੂੰ ਪਤਾ ਹੈ ਕਿ 9 ਸਾਲ 100 ਸਾਲ ਦੀ ਇਸ ਵੇਲੇ ਕੰਸਟਰਕਸ਼ਨ ਚੱਲ ਰਹੀ ਹੈ ਜਿਹਦੇ ਵਿੱਚ ਬੇਅੰਤ ਮਾਇਆ ਲੱਗ ਰਹੀ ਹੈ ਪਰ ਮਹਾਰਾਜ ਬਖਸ਼ਿਸ਼ ਹੋਈ ਬੇਅੰਤ ਪੁਰਾਣਾ ਵੱਲੋਂ ਆਪਣਾ ਦਸਵੰਧ ਸਬਰ ਕਰਦੇ ਹਾਂ। ਸਤਸੰਗ ਜੀ ਬੇਅੰਤ ਮਾਇਆ ਗੁਰੂ ਘਰ ਨੂੰ ਭੇਟਾ ਵੀ ਕੀਤੀ ਹੈ। ਸੋ ਸਾਰੇ ਪਰਿਵਾਰ ਜਿਨ੍ਹਾਂ ਨੇ ਮਾਇਆ ਭੇਟਾ ਕੀਤੀ ਹੈ ਬਟਭਾਗੀ ਹਨ। ਬਾਕੀ ਸਤਸੰਗ ਜੀ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਜਿਨ੍ਹਾਂ ਜਿਨ੍ਹਾਂ ਨੇ ਅਜੇ ਤੱਕ ਆਪਣਾ ਦਸਵੰਧ ਸਫਲ ਨਹੀਂ ਕੀਤਾ, ਗੁਰੂ ਘਰ ਨੂੰ ਮਾਇਆ ਨਹੀਂ ਦਿੱਤੀ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਆਪਣਾ ਦਸਵੰਧ ਸਫਲ ਕਰਦੇ ਹਾਂ ਗੁਰੂ ਘਰ ਨੂੰ ਜਿੰਨੀ ਵੀ ਵੱਧ ਤੋਂ ਵੱਧ ਮਾਇਆ ਭੇਟਾ ਕਰ ਸਕਦੇ ਜ਼ਰੂਰ ਕਰੋ ਸਤਸੰਗ ਜੀ, ਕਿਉਂਕਿ ਇਹ ਪ੍ਰੋਜੈਕਟ ਹੈ ਇਹ ਸਾਡੇ ਵਾਸਤੇ ਬੜਾ ਜ਼ਰੂਰੀ ਹੈ ਅਤੇ ਅਸੀਂ ਸਾਰੇ ਮਿਲ ਕੇ ਇਸ ਨੂੰ ਬੜੀ ਸ਼ਾਨ ਚੌਕ ਨਾਲ ਸੰਪੂਰਨ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸੋ ਸਤਸੰਗ ਜੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਸਹਿਜ ਪਾਠ ਆਪ ਹਰ ਰੋਜ਼ ਸ਼ਰਵਣ ਕਰਦੇ ਹੋ ਇਹਨਾਂ ਦੇ ਭੋਗ ਪੈਣਗੇ 21 ਜੂਨ ਨੂੰ ਸਵੇਰੇ 10 ਵਜੇ ਮੇਨ ਹਾਲ ਵਿੱਚ। ਸੋ ਸਾਰੀ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੇ ਜਿਹੜੇ ਅਸੀਂ ਘਰਾਂ 'ਚ ਬੈਠ ਕੇ ਸਤਸੰਗ ਜੀ ਇਸ ਪਾਠ ਕਰ ਰਹੇ ਹੋ, ਆਪਣਾ ਲੜੀਵਾਰ ਸਹਿਜ ਪਾਠ ਅਸੀਂ ਘਰਾਂ 'ਚ ਬੈਠ ਕਰ ਰਹੇ ਹੋ, ਨਾਲ ਸਵਾ ਸਾਹਿਬ ਪਾਠ ਕਰਦੇ ਹੋ, ਸੋ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਆਪੋ ਆਪਣਾ ਜੋ ਨਾਮ ਔਰ ਨੰਬਰ ਭਾਈ ਰਜਿੰਦਰ ਸਿੰਘ ਨਾਲ ਲਿਖਾ ਦਿਓ ਤਾਂ ਕਿ ਉਹ ਵੀ ਨਾਲ ਤੁਹਾਡੇ ਨਾਂ ਦੀ ਅਰਦਾਸ ਕਰਨ। ਜਦੋਂ ਸਹਿਜ ਪਾਠ ਦੇ ਭੋਗ ਪੈਣਗੇ ਤਾਂ ਸਾਰਿਆਂ ਦੀ ਅਰਦਾਸ ਇਕੱਠੀ ਹੋਵੇਗੀ। ਸਭ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਇਹਨਾਂ ਦੇ ਆਪਣੇ ਖਿਆਲ ਕਰਨ ਦੀ ਕਿਰਪਾਲਤਾ ਕਰਨੀ ਹੈ। ਪ੍ਰਸਾਦ ਸਿੰਘ ਜੀ ਜੂਨ 8 ਨੂੰ ਹੈ ਗੁਰਗੱਦੀ ਪੁਰਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ, ਆਪ ਵੀ ਜ਼ਰੂਰ ਹਾਜ਼ਰੀ ਭਰਨੀਆਂ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਸਤਿ ਸੰਗਤ ਜੀ ਜੂਨ 15 ਨੂੰ ਹੈ ਸੰਗਰਾਂਦ ਹਾੜ੍ਹ ਦੇ ਮਹੀਨੇ ਦੀ, ਸਾਰੀ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਉਹਦੇ ਨਵੇਂ ਮਹੀਨੇ ਨੂੰ ਜੀਆਂ ਕਹਿਣਾ ਅਤੇ ਸਾਰੇ ਮਹੀਨੇ ਸੁਖਸ਼ਾਂਤ ਜੋ ਸਤਿ ਸੰਗਤ ਜੀ ਅਸਾਂ ਮਿਲ ਕੇ ਅਰਦਾਸ ਕਰਨੀ ਹੈ। ਸੋ ਸਤਿ ਸੰਗਤ ਜੀ ਜੂਨ 6 ਤੋਂ ਲੈ ਕੇ 16 ਤੋਂ ਲੈ ਕੇ 20 ਤੱਕ ਸਤਿ ਸੰਗਤ ਜੀ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਦੇ ਪਾਠ ਸ਼ਾਮਿਲ ਹੋਇਆ ਕਰਨਗੇ 7:30 ਤੋਂ 8:45 ਤੱਕ। ਸੋ ਸਾਧ ਸੰਗਤ ਜ਼ਰੂਰ ਹਾਜ਼ਰੀਆਂ ਭਰਨ ਦੀ ਕਿਰਪਾ ਕਰਿਆ ਕਰੋ ਅਤੇ 18 ਨੂੰ ਸ਼ਹੀਦੀ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਮਨਾਇਆ ਜਾ ਰਿਹਾ। ਸੋ ਸਾਧ ਸੰਗਤ ਨੂੰ ਬੇਨਤੀ ਹੈ ਕਿ ਜ਼ਰੂਰ ਹਾਜ਼ਰੀਆਂ ਭਰੋ ਅਤੇ ਗੁਰੂ ਮਹਾਰਾਜ ਬਖਸ਼ੀਆਂ ਦਾਤਾਂ ਦਾ ਅਸੀਂ ਧੰਨਵਾਦ ਕਰੀਏ। ਸੋ ਆਪ ਸਾਧ ਸੰਗਤ ਜੀ ਭਾਈ ਸਾਹਿਬ ਤਿਆਰ ਨੇ, ਭਾਈ ਮਨਮੋਹਨ ਸਿੰਘ ਜੀ ਨਾਲ ਸੇਵਾਦਾਰ ਸਿੰਘ, ਸੋ ਉਹ ਸਹਿਜ ਪਾਠ ਸੋਰੀ ਉਹ ਆਰਤੀ ਕੀਰਤਨ ਦਾ ਕੀਰਤਨ ਆਰੰਭ ਕਰ ਰਹੇ ਨੇ। ਭਾਈ ਮਨਮੋਹਨ ਸਿੰਘ ਜੀ ਆਰਤੀ ਕੀਰਤਨ ਦਾ ਕੀਰਤਨ ਆਰੰਭ ਕਰ ਰਹੇ ਨੇ, ਅਸੀਂ ਸਾਰੇ ਸਰਵਣ ਕਰੀਏ। ਉਸ ਤੋਂ ਬਾਅਦ ਖੰਡ ਕੀਰਤਨ ਥਾਨੇ ਕੀਰਤਨ ਕਰਨਾ 8:30 ਤੱਕ। ਵਾਪਸੇ ਜ਼ਰੂਰ ਆਓ, ਕਰਾਂਗੇ ਸੋਦੇ ਜ਼ਰੂਰ ਆ ਕੇ ਹਾਜ਼ਰ ਭਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤ ਜੀ ਸਹਾਇ ਵਾਰ। ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ।

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ। ਗੁਰਸਾਹਿਬ ਜੀ ਕੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ

ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿੱਤੇ ਆਵੈ ਚਿੱਤੇ ਆਵਣ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ।

ਪਠਾਨਕੋਟ ਧੰਨਵਾਦ। ਸ਼ੁਕਰ ਹੈ ਆਪ ਜੀ ਨੇ ਮੇਰਾ ਬਖਸ਼ਾਂ ਕੀਤੀਆਂ। ਸ਼ਾਮ ਦੇ ਸੋਹਣੇ ਦੀਵਾਨ ਦਰ ਆਪ ਜੀ ਦੀ ਇਲਾਹੀ ਬਾਣੀ ਆਰਤੀ ਸ਼ਬਦ ਕੀਰਤਨ ਆਪ ਜੀ ਦੀਆਂ ਸੰਗਤਾਂ ਨੇ ਰਲ ਮਿਲ ਕੇ ਆਪ ਜੀ ਦੇ ਗੁਣਾਂ ਦਾ ਗਾਇਨ ਕੀਤਾ ਹੈ। ਪਾਤਸ਼ਾਹ ਜੀ ਉਹ ਅਖੰਡ ਕੀਰਤਨ ਰਾਹੀਂ ਆਪ ਜੀ ਦੇ ਸਿਮਰਨ ਨਾਮ ਅਭਿਆਸ ਹੋਏ ਨੇ। ਸਤਿਗੁਰੂ ਪਾਤਸ਼ਾਹ ਜੀ ਉਹ ਸਰਬਤ ਸੇਵਾ ਨਿਭਾਉਂਦਿਆਂ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ। ਬਾਣੀ ਦਾ ਭਾਵ ਸਰਬਤ ਪੜਨ ਸੁਣਨ ਵਾਲਿਆਂ ਦੇ ਹਿਰਦੰਦਰ ਵਸਾਉਣਾ। ਸਤਿਗੁਰੂ ਜੀ ਅੱਗੇ ਤੋਂ ਹੋਰ ਸ਼ੁੱਧ ਸਪਸ਼ਟ ਬਾਣੀ ਪ੍ਰੇਮ ਨਾਲ ਪੜਨ ਦੀ ਦਾਤ ਬਖਸ਼ਿਸ਼ ਕਰਨੀ। ਸਰਬਤ ਸੰਗਤਾਂ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ। ਸੰਗਤ ਵੱਲੋਂ ਤਿਲ ਫੁੱਲ ਭੇਟਾਵਾਂ ਹਾਜ਼ਰ ਹੋਈਆਂ ਨੇ। ਸਰਬਤ ਦੀਆਂ ਭੇਟਾਵਾਂ ਆਪਣੇ ਖਜ਼ਾਨਿਆਂ ਪ੍ਰਵਾਨ ਕਰਦੇ ਹਾਂ। ਸਰਬਤ ਨੂੰ ਆਪਣੇ ਅੰਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖੀ ਜੀਵਨ ਬਖਸ਼ਿਸ਼ ਕਰੋ। ਸਤਿਗੁਰੂ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਦੇ ਦਰ ਕਰਦੇ ਸੇਵਕ ਭਾਈ ਜੋਗਿੰਦਰ ਸਿੰਘ ਜੀ ਸਰਬਤ ਪਰਿਵਾਰ ਜੋ ਇੰਡੀਆ ਦੀ ਯਾਤਰਾ ਲਈ ਜਾ ਰਹੇ ਨੇ ਪਾਤਸ਼ਾਹ ਜੀ ਉਹ ਆਪਣੇ ਮਿਹਰਾਂ ਭਰਿਆ ਹੱਥ ਰੱਖਣਾ। ਪਰਿਵਾਰ ਦੇ ਸਿਰ ਤੇ ਸਤਿਗੁਰੂ ਪਾਤਸ਼ਾਹ ਜੀ ਉਹ ਚਰਨਾਂ ਕਮਲਾਂ ਦੀ ਪ੍ਰੀਤੀ ਬਖਸ਼ਦਿਆਂ ਹੋਇਆਂ ਨਾਮ ਦੀ ਦਾਤ ਸੁਖੀ ਜੀਵਨ ਆਪਣਾ ਸਤਿਗੁਰੂ ਜੀ ਕਿਰਪਾ ਕਰਕੇ ਸਫ਼ਰ ਇਹਨਾਂ ਦਾ ਸਫਲ ਕਰਨਾ। ਸਤਿਗੁਰੂ ਜੀ ਸੁੱਖ ਸੰਦ ਆਪਣੇ ਮੁਲਕ ਵਿੱਚ ਵਾਪਸ ਪਹੁੰਚਣ ਜਿਨ੍ਹਾਂ ਕੰਮਾਂ ਲਈ ਜਾ ਰਹੇ ਨੇ ਪਾਤਸ਼ਾਹ ਜੀ ਉਹ ਸਰਬਤ ਕਾਰਜ ਰਾਸ ਕਰਨੇ। ਸਤਿਗੁਰੂ ਜੀ ਉਹ ਤਿਲ ਫੁੱਲ ਭੇਟਾਵਾਂ ਆਪ ਜੀ ਦੇ ਚਰਨਾਂ 'ਚ ਹਾਜ਼ਰ ਕੀਤੀਆਂ ਨੇ। ਬੀਬੀ ਮਹਿੰਦਰ ਕੌਰ ਵੱਲੋਂ ਸਰਬਤ ਪਰਿਵਾਰ ਵੱਲੋਂ ਅਰਦਾਸ

ਮਿਹਰਦਰੀ ਦ੍ਰਿਸ਼ਟੀ ਕਰਕੇ ਨਾਮ ਬਾਣੀ ਸਤਸੰਗ ਨਾਲ ਜੋੜ ਕੇ ਸੇਵਕਾਂ ਦੇ ਦੁੱਖਾਂ ਨੂੰ ਦੂਰ ਕਰੋ ਸਤਿਗੁਰੂ ਜੀ। 1984 ਵਿੱਚ ਜੋ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀ, ਉਸ ਵਕਤ ਦੇ ਸਾਰੇ ਸ਼ਹੀਦਾਂ ਦੀ ਯਾਦ ਅੰਦਰ ਸਤਿਗੁਰੂ ਜੀ ਆਪ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਅਰਦਾਸ ਬੇਨਤੀ, ਆਪ ਜੀ ਮੇਰਾ ਬਖਸ਼ਾਂ ਕਰੋ। ਸਰਬਤ ਜੋ ਯਾਤਰੂ ਆਪ ਜੀ ਦੇ ਚਰਨਾਂ 'ਚ ਹਾਜ਼ਰੀ ਭਰ ਰਹੇ ਸਨ, ਸਤਿਗੁਰੂ ਜੀ ਸਰਬਤ ਨੂੰ ਆਪਣੇ ਚਰਨਾਂ ਕਮਲਾਂ ਨਿਵਾਸ ਬਖਸ਼ਦੀਆਂ ਹੋਇਆਂ ਸਰਬਤ ਪਰਿਵਾਰਾਂ ਨੂੰ ਭਾਣਾ ਮਿੱਠਾ ਕਰਕੇ ਮਨਣ ਦੀ ਦਾਤ ਬਖਸ਼ਦੀਆਂ ਸਤਿਗੁਰੂ, ਤਿੰਨਾਂ ਦੀ ਯਾਦ ਮਨਾਉਂਦਿਆਂ ਹੋਇਆਂ ਸਤਿਗੁਰੂ ਜੀ ਉਹ ਹੋਰ ਸਿੱਖ ਸੰਗਤਾਂ ਨੂੰ ਉਦਮ ਬਖਸ਼ਿਸ਼ ਕਰੋ, ਆਪ ਜੀ ਦੇ ਨਾਮ ਬਾਣੀ ਨਾਲ ਭਗਤੀ ਨਾਲ ਜੁੜ ਕੇ ਪਾਤਸ਼ਾਹ ਜਨਮ ਸਫਲਾ ਕਰੋ ਸਤਿਗੁਰੂ ਜੀ। ਇਸ ਵਕਤ ਆਪ ਜੀ ਦੇ ਦੀਵਾਨ ਦੀ ਸੰਪੂਰਨਤਾ ਜੀ ਕੀ ਅਰਦਾਸ ਹੈ, ਪਾਵਨ ਪਵਿੱਤਰ ਹੁਕਮ

ਵਾਹਿਗੁਰੂ ਜੀ ਕੀ ਫਤਿਹ ਦੁਆਰਾ ਆਗਿਆ ਪਈ ਅਕਾਲ ਕੀ ਤਬੇ ਚਲਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ।

ਦਾਸ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੇ ਜੀ ਸਹਾਇ ਵਾਰ ਸ੍ਰੀ ਭਗਵਤੇ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੈ ਧਾਏ ਸਭ

ਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਹੈ ਜੀ। ਅੰਮ੍ਰਿਤ ਵੇਲੇ ਤੋਂ ਇਸ ਵਕਤ ਤੱਕ ਆਪ ਜੀ ਨੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਕੀਤਾ। ਇਸ ਵਕਤ ਆਪ ਜੀ ਦੇ ਦੀਵਾਨ ਦੀ ਸਮਾਪਤੀ ਜੀ ਕੀ ਅਰਦਾਸ ਹੈ। ਸਤਿਗੁਰੂ ਜੀ ਹੋਈਆਂ ਭੁੱਲਾਂ ਗਲਤੀਆਂ ਬਖਸ਼ ਲੈਣੀਆਂ, ਸੋਲੇ ਜੀ ਕੇ ਪਾਠ ਹੋਏ ਨੇ ਜੀ, ਆਪ ਜੀ ਦੀ ਸੇਵਾ ਹੋਈ ਸਤਿਗੁਰੂ, ਅੱਗੇ ਤੋਂ ਹੋਰ ਅਦਬ ਸਤਿਕਾਰ ਸਹਿਤ ਆਪ ਜੀ ਦੀ ਸੇਵਾ ਅਤੇ ਪ੍ਰੇਮ ਨਾਲ ਬਾਣੀ ਪੜ੍ਹਨ ਦੀ ਦਾਤ ਬਖਸ਼ਿਸ਼ ਕਰਨੀ। ਇਸ ਵਕਤ ਆਪ ਜੀ ਦੇ ਪਾਵਨ ਭਗਤ ਸਰੂਪ ਸੱਚਖੰਡ ਵਿਖੇ ਜਾਣ ਲਈ ਸੇਵਾਦਾਰ ਸੰਗਤਾਂ ਹਾਜ਼ਰ ਨੇ, ਆਗਿਆ ਬਖਸ਼ਿਸ਼ ਕਰੋ। ਅੰਮ੍ਰਿਤ ਵੇਲੇ ਫਿਰ ਦਰਸ਼ਨ ਬਖਸ਼ ਕੇ

ਸਤਨਾਮ ਸ੍ਰੀ ਵਾਹਿਗੁਰੂ ਜੀ ਸੁਖਮਨੀ ਸਾਹਿਬ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦ ਗੁਰ ਏ ਨਮਹਿ ਜੁਗਾਦ ਗੁਰ ਏ ਨਮਹਿ ਸਤਿਗੁਰ ਏ ਨਮਹਿ ਸ੍ਰੀ ਗੁਰਦੇਵ ਏ ਨਮਹਿ ਸ਼ਵਦੀ ਸਿਮਰੋ ਸਿਮਰ ਸਿਮਰ ਸੁਖ ਪਾਓ।

ਲੱਛਣ ਮਾਹਿ ਮਿਟਾਓ ਸਿਮਰੋ ਜਾਸ ਵਿਸੰਭਰ ਇੱਕ ਹੈ ਨਾਮ ਜਪਤ ਅਗੰਤ ਅਨੇਕ ਹੈ ਵੇਦ ਪੁਰਾਣ ਸਿਮਰਤ ਸੁਧ ਅੱਖਰ ਕੀਨੇ ਰਾਮ ਨਾਮ ਇੱਕ ਅੱਖਰ ਕਿਨਕਾ ਇੱਕ ਜੀ ਜੀ ਵਸਾਵੇ ਤਾਂ ਕੀ ਮਹਿਮਾ ਗਨੀ ਨੇ ਆਵੇ ਕਾਂਕੀ ਇੱਕ ਹੈ ਦ੍ਰਸ਼ਟਵਾਰੋ ਨਾਨਕ ਸਿੰਘ ਮੈਂ ਉਧਾਰੋ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਾਹਾਵ ਪ੍ਰਭ ਕੈ ਸਿਮਰਨ ਗਰਭ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਠਰੈ ਪ੍ਰਭ ਸਿਮਰਤ ਕਛ ਵਿਘਨ ਨ ਲਾਗੈ ਪ੍ਰਭ ਕੈ ਸਿਮਰਨ ਅਨ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵ ਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿਦ ਸਿਦ ਨਾਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪ ਤਪ ਪੂਜਾ ਪ੍ਰਭ ਕੈ ਸਿਮਰਨ ਰਿੰਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿਮਾਨੀ ਪ੍ਰਭ ਕੈ ਸਿਮਰਨ ਹੋਏ ਸੁਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸਹਿ ਸਿਮਰੈ ਜਿਨ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤਿਸਨਾ ਬੂਝੈ ਪ੍ਰਭ ਕੈ ਸਿਮਰਨ ਸਭ ਕੀ ਸੂਝੈ ਪ੍ਰਭ ਕੈ ਸਿਮਰਨ ਨਾਹੀ ਜਮਤਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਤਮਾਏ ਸਮਾਏ ਪ੍ਰਭ ਜੀ ਵਸੈ ਸਾਧ ਕੀ ਰਸਨਾ ਨਾਨ ਜਨ ਕਾ ਦਾਸਨ ਦਸਨਾ ਪ੍ਰਭ ਕੋ ਸਿਮਰੈ ਸੇ ਧਨਵੰਤੇ ਪ੍ਰਭ ਕੋ ਸਿਮਰੈ ਸੇ ਪਤਵੰਤੇ ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਣ ਪ੍ਰਭ ਕੋ ਸਿਮਰੈ ਸੇ ਪ੍ਰਭ ਪ੍ਰਧਾਨ ਪ੍ਰਭ ਕੋ ਸਿਮਰੈ ਸੇ ਬਿਹਮੋਤਾਜੇ ਪ੍ਰਭ ਕੋ ਸਿਮਰੈ ਸੇ ਸਰਵ ਕੇ ਰਾਜੇ ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਵਨਾਸੀ ਸਿਮਰਨ ਤੇ ਲਾਗੀ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇਰਵਾਲਾ ਪ੍ਰਭ ਕੋ ਸਿਮਰੈ ਸੇ ਪ੍ਰਭਕਾਰੀ ਪ੍ਰਭ ਕੋ ਸਿਮਰੈ ਤਿਨ ਸਦਬਲਹਾਰੀ ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੈ ਤਿਨ ਸੁਵਿਆਵੇ ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਨੰਦ ਘਣੇਰੇ ਪ੍ਰਭ ਕੋ ਸਿਮਰੈ ਬਸੈ ਹਨੇਰੇ ਸੰਤ ਕਿਰ ਪਾਤੇ ਅਨ ਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਹਨ ਗੁਰਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨੇ ਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਨਹਦ ਝੂਨਕਾਰ ਸੁਖ ਪ੍ਰਭ ਸਿਮਰਨ ਕਾਂਤਰਾ ਪਾਰ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਾਇਆ ਨਾਨਕ ਤਿੰਨ ਜਨ ਸਰਣੀ ਪਾਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਵੇ ਚਿਤ ਜਤੀ ਦਾਤੇ ਹਰ ਸਿਮਰਨ ਨੀਚ ਚੌਕ ਮਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕਿਉ ਸਗਲ ਆਕਾਰਾ ਹਰ ਸਿਮਰਨ ਮੈਂ ਆਪ ਨਿਰੰਕਾਰਾ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋ ਦੀਨ ਦਰਦ ਦੁਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਅਸ਼ਟਪਦੀ ਜਹ ਮਾਤ ਪਿਤਾ ਸੁਖਮੀਤ ਨ ਭਾਈ ਮਨੋਹਾ ਨਾਮ ਤੇਰੇ ਸੰਸਾਹਾਈ ਚਹਿ ਮਾਂ ਭਿਆਨ ਦੂਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸਕਲ ਹੋਵੈ ਤੁਹਾਰੀ ਹਰ ਕੋ ਨਾਮ ਖਿਨਮਾਏ ਉਧਾਰੀ ਅਨਿਕ ਪੁਨਹਿ ਚਰਨ ਕਰਤ ਨੇ ਤਰੈ ਹਰ ਕੋ ਨਾਮ ਕੂਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਓ ਸੋ ਘਣੇਰੇ ਸਗਲ ਸਿਸ਼ਟ ਕੋ ਰਾਜਾ ਦੁਖਿਆ ਹਰ ਕਾ ਨਾਮ ਜਪਤ ਹੋਏ ਸੁਖਿਆ ਨਲਾਕ ਕਰੋੜੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ ਅਨਿਕ ਮਾਇਆ ਰੰਗ ਤਿਖਣ ਬੁਝਾਵੈ ਹਰ ਕਾ ਨਾਮ ਜਪਤਾ ਗਾਵੈ ਜੇ ਮਾਰਗੇ ਜਾਤ ਕੇਲਾ ਤੈਰ ਨਾਮ ਸੰਗ ਹੁਤ ਸੁਵੇਲਾ ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪ੍ਰਮਗਤ ਪਾਈਐ ਛੂਟਤ ਨਹੀਂ ਕੋਟ ਲਖਬਾਈ ਨਾਮ ਜਪਤੈ ਭਾਰ ਪਰਾਈ ਅਨਿਕ ਵਿਗੰਜੈ ਆਏ ਸੰਗਾਰੈ ਹਰ ਕਾ ਨਾਮ ਤਤਕਾਲ ਉਦਾਰੈ ਅਨਿਕ ਜੋ ਜਨਮੈ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਹੋ ਮੈਂ ਲਾਮਲ ਕਬੂ ਨ ਧੋਵੈ ਹਰ ਕਾ ਨਾਮ ਕੂਟ ਪਾਪ ਖੋਵੈ ਐਸਾ ਨਾਮ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੇ ਸਮ ਜੇ ਮਾਰ ਕੇ ਗਨੇ ਜੈ ਨ ਕੋਸਾ ਹਰ ਕਾ ਨਾਮ ਆਸਨ ਤੋਸਾ ਜਹ ਪੈਂਡੇ ਮਾਹਾ ਅੰਧ ਗੁਬਾਰਾ ਹਰ ਕਾ ਨਾਮ ਸੰਗੁਚਿਆਰਾ ਜਹਾਂ ਪੰਥ ਤੇਰਾ ਕੋ ਨ ਸੰਜਾਨੂ ਹਰ ਕਾ ਨਾਮ ਤੈ ਨਾਲ ਬਚਾਨੂ ਜਹ ਮਾਂ ਭਿਆਨ ਤਪਤ ਵੋ ਕਾਮ ਕਰਕੇ ਨਾਮ ਕੀ ਤੂੰ ਉਪਰ ਛਾਮ ਜਾਂ ਤ੍ਰਿਖਾ ਮਨ ਤੁਧ ਅੱਖ ਰੱਖੈ ਤੈ ਨਾਨਕ ਖੈਰ ਹਰ ਅੰਮ੍ਰਿਤ ਵਰਕ
भगत जना की बरतन नाम संजना कै मन विश्राम। हर का नाम दास की ओठ, हर कै नाम उदरे जन कोट। हर जस करत संत दिन रात, हर हर ओखद साध कमात। हर जन कै हर नाम निधान, पार ब्रह्म जन की नो दान। मन तन रंग रते रंग एक कै, नानक जन के व्रत विवेकै। हर का नाम जन को मुक्त जुगत, हर कै नाम जन को तृप्त भुगत। हर का नाम जन का रूप रंग, हर नाम जब कपरै न भंग। हर का नाम जन की वडियाई, हर का नाम जन शोभा, हर कै नाम जन शोभा पाई। हर का नाम जन को भोग जोग, हर नाम जपत कठिनाई वियोग। जन राता हर नाम की सेवा, नानक पूजे हर हर देवा। हर हर जन कै मार खजीना, हर धन जन को आप प्रभ दीना। हर हर जन कै ओट सतानी, हर प्रताप जन और न जानी। ओत पोत जन हर रस राते, सुन समाध नाम रसमाते। आठ पैर जन हर ज पैर का, भगत प्रकट नी छपै। हर की भगत मुक्त बोकर, नान जन संके चेतर। पार जाते हर को नाम काम, तेन हर हर गुण गाम। सबते उत्तम हर की कथा, नाम सुनत दर दुख लथा। नाम की महिमा संत रिध वसै, संत प्रताप दुरत सब नसै। संत का संग बड़ भागी पाई है, संत की सेवा नाम थियाई है। नाम तुलकच और न होए, नान गुरुमुख नाम पावे जन को सलो। बहु शास्त्र बहु सिमरति, पेखे सर्व ढंडोल। पूज सनाई हर हरे, नानक नाम अमोल अश्वदी। जाप ताप ज्ञान सब ध्यान, खट शास्त्र सिमरत वख्यान। योग अभ्यास करम धर्म क्रिया, सकल त्याग मन मध्य प्रिया। अनेक प्रकार के वो जतना, पुनदान हो मैं बो रतना। शरीर कटाए हो मैं कर राती, वर्तने क्रय भूपाती। नहीं तुल राम नाम विचार, नान गुरुमुख नाम जपया एक बार। नौकण पृथ्वी फिरै चिरजीव, माह उदास तपी सरथीव। अग्न माहे होत पुराण, कनिक असव है वर भूमदान। न्योली करम करै भुवा, संजैन मारो संजमत साधन। निमख निमख कर शरीर कटावै, तो भी हो मैं मैल न जावै। हर के नाम समसर कचनाए, नान गुरमुख नाम जपत गत पाए। मन कामना तीरथ दे छुटै, गर्व गुमान न मन ते उटै। सोच करै दिन सर रात, मन की मैल न तिनते जात। इस देही को वो साध न करै, मन ते कबूना बिख्या टरै। जल तो वह बहु दे अनीत, शुद्ध कहाँ होए काछी बीत। मन हर के नाम की महिमा ऊंच, नानक नाम उदरे पथित बहुमूच। बहुत सियाण जमका बो व्यापै, अनेक जतन कर तिचना तरापै। पेख अनेक गन्ने बुझै, कोट पाव दृगने सिजै। छूटस नाई ऊ प्यार, मोह व्यापै माया जार। अवर करतूत सगली जमडाने, गोविंद भजन बिन तिल नहीं माने। हर का नाम जो दुख जाए, नानक बोले सहज सुभाए। चार पदार्थ जेको मांगे, साजना की सेवा लागै। जेको अपना दुख मिटावे, हर नाम हृदय सदगावै। जेको अपनी शोभा लोरै, साध समझो हो मैं छोरै। जेको जन्म मरण ते डरै, साजना की सरणी परै। जे जन को प्रभु दर्श प्यासा, नानक ताकै वर बल जासा। सगल पुरख में पुरख प्रधान, साध समझा का मिटै अभिमान। आपस को जो जाने नीचा, सो गनी है सबसे ऊंचा। जा काम मानो है सगर गिरीना, हर हर नाम जन गट गट जीना। मन अपने से बुरा मिटाना, पे कह सगर शीर साजना। सुख दुख जन समिष्टेता, नान पाप पुण्य लेपा। निर्धन को धन तेर होना, निथावे को ना तेरा था। निमाने को ब्रो तेरो मान, सकल घटा को दे उदान। कर्ण करावन हार स्वामी, सकल घटा के अंतर जामी। अपनी गत में जानो आपे, अपन संग आप प्रभराते। तुम रिवस्त तुम ते हो, नारक और न जान सकोए। सर्व धर्म में श्रेष्ठ धर्म, हर को नाम जब निर्मल कारम। सकल क्रिया में उत्तम क्रिया, सास दुर्मत मल हिरिया। सकल उद्यम में उद्यम पलार का, नाम जपो जी सदा। सकल वाणी में अमृत वाणी, हर को जस सुन रसन बखानी। सकल थान से उत्तम थान, नानक जे कटवै सहर नाम सलोक। निर्गुण यारी आनिया, सो प्रभु सदा संभाल। जिनके आते चीत रख, नानक निभि नाल अष्टपदी। रमैया के गुण चेत प्राणी, कौन मूलते कौन दिष्टानी।
ਜਿਨ ਤੂੰ ਸਾਜ ਸਵਾਰ ਸਿੰਘਾਰੀਆ, ਗੁਰੂ ਗਰਭਗਨ ਮੈਂ ਜਿਨੈ ਉਵਾਰੀਆ। ਬਾਹਰ ਵਿਵਸਥਾ ਤੁਝੈ ਪਿਆਰੈ ਦੂਧ, ਹਰ ਜੋਬਨ ਭੋਜਨ ਸੁਖ ਸੂਦ। ਬਿਰਧ ਭਇਆਉ ਪ੍ਰਸਾਦ ਸਹਿਨ, ਮੁਖ ਵਿਆਹੋ ਬੈਠ ਕੋ ਦੈਨ। ਇਹ ਨਿਰਗੁਣ ਗੁਣ ਕਛੂ ਨਾ ਬੂਜੈ, ਬਖਸ ਲੈ ਤਾ ਨਾਨ ਸੀਜੈ। ਜੇ ਪ੍ਰਸਾਦ ਧਰੂ ਪਰ ਸੁਖ ਬਸੈ, ਸੁਰਤ ਪ੍ਰਾਤ ਮੀਤ ਬੰਤਾ ਸੰਗਸੈ। ਜੇ ਪ੍ਰਸਾਦ ਪੀਵੈ ਸੀਤਲ ਜਲਾ, ਸੁਖਦਾਇ ਪੌਨ ਪਾਉ ਕਮੁੱਲਾ। ਜੇ ਪ੍ਰਸਾਦ ਭੋਗੈ ਸਵਰਸਾ, ਸਗਲ ਸਮਗਰੀ ਸੰਗ ਸਾਧ ਵਸਾ। ਦੀਨੇ ਹਸ ਪਾਉ ਕਰ ਨੇਤਰ ਰਸਨਾ, ਤਿਸੈ ਤਿਆਗ ਔਰ ਸੰਰਚਨਾ। ਐਸੇ ਦੋਖ ਮੁੜ ਅੰਧ ਵਿਆਪੇ, ਨਾਨਕ ਕਾਢ ਲਿਓ ਪ੍ਰਵਾਪੇ। ਆਦ ਅੰਤ ਜੋ ਰਾਖਣਾ ਹਾਰ, ਤਿਸੋ ਪ੍ਰੀਤ ਨ ਕਰੈ ਗਵਾਰ। ਜਾਂ ਕਿ ਸੇਵਾ ਨਾ ਨਿਧ ਪਾਵੈ, ਤਾਂ ਸੋ ਮੋੜਾ ਮਨ ਨਹੀਂ ਲਾਵੈ। ਜੋ ਠਾਕੁਰ ਸਦ ਸਦਾ ਦੂਰੇ, ਤਾਂ ਕੋ ਅੰਦਾ ਜਾਨ ਦੂਰੇ। ਜਾਂ ਕਿ ਟਹਿਲ ਪਾਵੈ ਦਰਗਹਿ ਮਾਨ, ਤਿਸੈ ਵਸਾਰੈ ਮੁਗਧ ਜਾਨ। ਸਦਾ ਸਦਾ ਇਹ ਭੁੱਲਣ ਹਾਰ, ਨਾਨਕ ਰਾਖਣ ਹਾਰ ਅਪਾਰ। ਰਤਨ ਤਿਆਗ ਕੋਡੀ ਸੰਗਰਚੈ, ਸਾਚ ਛੋਟ ਝੂਠ ਸੰਗ ਮਚੈ। ਜੋ ਛੱਡਣਾ ਸੋ ਇਸਤਰੀ ਕਰਮ ਮਾਨੈ, ਜੋ ਹੋਣ ਸੋ ਦੂਰ ਪਰਾਨੈ। ਛੋੜ ਜਾਏ ਤਿਸ ਕਾ ਸ਼ਰਮ ਕਰੈ, ਸੰਗ ਸਾਈ ਤਿਸ ਪਰ ਹਰੈ। ਚੰਦਨ ਲੇ ਪੁਤਾਰੈ ਧੋਏ, ਗਰਦ ਪ੍ਰੀਤ ਭਸਮ ਸੰਗ ਹੋਏ। ਨੰਦ ਘੁੰਮੈ ਪਤਿਤ ਵਿਕਰਾਲ, ਨਾਨਕ ਕਾਢ ਲਿਓ ਪ੍ਰਭ ਦਿਆਲ। ਕਰਤੂਤ ਵਸੁਖੀ ਮਾਨ, ਜਾਤ ਲੋਕ ਪਚਾਰਾ ਕਰੈ ਦਿਨ ਰਾਤ। ਬਾਹਰ ਭੇਕ ਅੰਤਰ ਮਨ ਮਾਇਆ, ਛਪਸ ਨਹਿ ਕਿਛ ਕਰੈ ਛਪਾਇਆ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਕ ਸਮਾਨ। ਅੰਤਰ ਅਗਨ ਬਾਹਰ ਤਨ ਸੁਹਾ, ਗਰਭਾਤਰ ਕੈਸੇ ਤਰੈ ਥਾ। ਜਾਂ ਕੈ ਅੰਤਰ ਵਸੈ ਪ੍ਰਭਾਵ, ਨਾਨਕ ਤੇ ਜਨ ਸਹਿ ਸਮਾਧ। ਸੁਨਣ ਦਾ ਕੈਸੇ ਮਾਰਗ ਪਾਵੈ, ਕਰ ਕੈ ਦੇ ਉੜੀ ਮਾਵੈ। ਕਹਾਂ ਬੁਜਾਰਤ ਬੁਜੈ ਡੋਰਾ, ਨਿਸਕੀ ਹੈ ਤੋ ਸਮਝੈ ਭੋਰਾ। ਕਹਾਂ ਬਿਸਨ ਪਦ ਪਦ ਗਾਵੈ ਗੁੰਗ, ਜਤਨ ਕਰੈ ਤੋ ਪੀ ਸੁਰ ਭੰਗ। ਕਹਿ ਪਿੰਗਲ ਪਰਵਤ ਪਰ ਭਵਨ, ਨਹੀਂ ਤੋ ਹੋ ਤੂੰ ਮਾਸ ਗਵਨ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਧਰੈ। ਸੰਗ ਸਾਹੀ ਸੁਹਾਵਨ ਹੈ ਚੀਤ, ਜੋ ਬਹਿਰਾਈ ਤਾਂ ਸੁਖਰੀਤ। ਬਲਵਾ ਕੇ ਗ੍ਰਹਿ ਪਿੱਤਰ ਬਸੈਨ, ਖੇਲ ਮਾਇਆ ਰੰਗ ਰਸੈ। ਰਿਕਰਮਾ ਨੈ ਮਨੈ ਪ੍ਰਤੀਤ, ਕਾਲ ਨੈ ਆਵੈ ਮੂੜੇ ਚੀਤ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾਂ ਲੋਭ ਧਰੋਹ। ਆਓ ਜੁਗਤ ਬਿਆਨੇ ਕਹੀ, ਜਨਮ ਨਾਨਕ ਰੱਖ ਲਿਓ ਆਪਣ ਕਰ ਕਰਮ। ਤੂੰ ਠਾਕੁਰ ਤੁਮ ਪੈਰ ਦਾਸ, ਜਿਉ ਪਿੰਡ ਸਭ ਤੇਰੀ ਰਾਸ। ਤੁਮ ਮਾਤ ਪਿਤਾ ਮੁਬਾਰਕ ਤੇਰੇ, ਤੁਮਰੀ ਕਿਰਪਾ ਮੈਂ ਸੁਖ ਹਨੇਰੇ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਤੁਮਰੇ ਗਤ ਮਿਥ ਤੁਮੀ ਹੀ ਜਾਨੀ, ਨਾਨਕ ਦਾ ਸਦਾ ਕੁਰਬਾਨੀ ਸਲੋ। ਦੇਨ ਹਾਰ ਪ੍ਰਭ ਛੋੜ ਕੇ ਲਾਗੇ ਆਂਸੂ ਆਏ। ਨਾਨਕ ਕਹੁਣੇ ਸੀ ਜਈ, ਵਿਨ ਨਾ ਵੈ ਭਜਾਏ ਅਸ਼ਟਪਤੀ। ਦਸ ਵਸਤੂ ਲੇ ਪਾਛੇ ਪਾਵੈ, ਬਸ ਕਾਰਨ ਵੀ ਖੋਟ ਗਵਾਵੈ। ਏਕ ਭੀ ਨਾ ਦੇ ਦਸਵੀਰ ਲੈ, ਤੋ ਮੁੜਾ ਕੋ ਕਾਂ ਕਰੇ। ਜਿਸ ਠਾਕੁਰ ਸੋ ਨਾ ਹੀ ਚਾਰਾ, ਤਾਂ ਕੋ ਕੀ ਜੈ ਸਾਧ ਨਮਸਕਾਰਾ। ਜਾਂ ਕੈ ਮਨ ਲਾਗਾ ਪ੍ਰਭ ਮਿੱਠਾ, ਸਰਬ ਸੁਖ ਤਾਉ ਮਨ ਉੱਠਾ। ਜੇ ਜਿਨ ਆਪਣਾ ਹੁਕਮ ਮਨਾਇਆ, ਸਰਬ ਸੁਖ ਨਾਨਕ ਤਿਨ ਪਾਇਆ। ਅਗੰਤ ਸਾਉ ਆਪਣੀ ਦੇ ਰਾਤ, ਖਾਤ ਪੀਤ ਵਰਤੈ ਆਨੰਦ ਉਲਾਸ। ਆਪਣੀ ਅਮਾਨ ਕੱਛ ਬਾਹੁਰ, ਸਾਹੁ ਲੈ ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬੋਰਸ ਕਾ ਵਿਸ਼ਵਾਸ ਨਾ ਹੋਵੇ। ਜਿਸ ਕੀ ਵਸਤੀ ਸਾਗੈ ਰਾਖੈ, ਪ੍ਰਭ ਕੀ ਆਗਿਆ ਮਾਨੈ ਮਾਤੈ। ਉਸ ਤੇ ਚੌਗੁਣ ਕਰੈ ਨਿਆਰ, ਨਾਨਕ ਸਾਹਿਬ ਸਦਾ ਦਿਆਲ। ਅਨੇਕ ਭਾਤ ਮਾਇਆ ਕੇ ਹੇਤ, ਸਰਪਰ ਹੋ ਜਾਨ ਅਨੇਤ। ਬਿਰਖ ਕੀ ਛਾਇਆ, ਸੋ ਰੰਗ ਲਾਵੈ, ਬਿਨ ਸੈ ਉਮਰ ਪਛਤਾਵੈ। ਜੋ ਦਿਸੈ ਸੋ ਚਾਲਣ ਹਾਰ, ਰਪਟ ਰਹਿ ਤਾਂ ਅੰਧ ਧਾਰ। ਬਟਾਉ ਸੋ ਜੋ ਲਾਵੈ ਨੇ, ਤਾਂ ਕੋ ਹਾਥ ਨਾ ਆਵੈ ਕੇ। ਮਨ ਹਰ ਕੇ ਨਾਮ ਕੇ ਪ੍ਰੀਤ ਵਧਾਈ, ਕਰ ਕਿਰਪਾ ਨਾਨਕ ਆਪ ਲੈ ਲਾਏ। ਮਿਥਿਆ ਤਨ ਧਨ ਕੁਟੁੰਬ ਸੰਭਾਇਆ, ਮਿਥਿਆ ਹੋ ਮੈਂ ਮਮਤਾ ਮਾਇਆ। ਮਿਥਿਆ ਰਾਜ ਜੋਬਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ। ਮਿਥਿਆ ਰਥ ਹਸਤੀ ਅਸੋ ਵਸਤਰਾ, ਮਿਥਿਆ ਰਨ ਸੰਗਮਾਇਆ ਪੇ ਖਸਤਾ। ਮਿਥਿਆ ਦਰੋਹ ਮੋਹ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ। ਅਸਥਿਰ ਭਗਤ ਸਾਧ ਕੀ ਸਰਣ, ਨਾਨਕ ਜਪ ਜਪ ਜੀਵੈ ਚਰਨ ਹਰ ਕੇ ਚਰਨ। ਮਿਥਿਆ ਸਵਰਨ ਪਰ ਨਿੰਦਾ ਸੁਣੈ, ਮਿਥਿਆ ਹਸਤ ਪਰ ਦਰਬ ਕੋਈ ਰਹਿ। ਮਿਥਿਆ ਨੇਤਰ ਪੇਖਤ ਪਰ ਤ੍ਰਿਯ ਰੁਪਾਦ, ਮਿਥਿਆ ਰਸਨਾ ਭੋਜਨ ਅਨੁਸਵਾਦ। ਮਿਥਿਆ ਚੰਨ ਬਿਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ। ਮਿਥਿਆ ਤਨੈ ਪ੍ਰਪਕਾਰਾ, ਮਿਥਿਆ ਵਾਸ ਲੇਤ ਵਿਖਾਰਾ। ਬਿਨ ਬੁਝੇ ਮਿਥਿਆ ਸਭ ਭਏ, ਸਫਲ ਦੇਹ ਨਾਨਕ ਹਰ ਹਰ ਨਾਮ ਲਏ।
पृथ्वी सागत की आरजा साज बिना कह हुआ सुचा बिरता नाम बिना तन अंध मुकावता कह दुर्गंध बिन सिमरन दिन रैन बिरता भी आए मेघ बिना जो खेती जाए गोविंद भजन बिन बिरथे सब काम जो कृपन के निरार्थ दाम धन तन तेजन जे कट वसी और ना हो नान था कह बर बर जाओ रहत और कछ और कमावत मने प्रीतम को गुण लावत जान हार प्रभु प्रवीण बार भीख न काऊ पीन और उपदेश है आपने कर है आव जाव जन में मरे जिसके अंतर बसा निरंकार तिसकी सीख तरह संसार जो तुम पाने तिन प्रभ जाता नानक कुंजन चरण पराता करो बेनती पार ब्रह्म सब जाने अपना की आप है माने आपे आप करत निबेरा किसे दूर जनावत किसे बुझावत नेरा उपाव सियानव सकल तेरा है सब का जाने आत्म की रहे जिस पावे तिस लय लड़ लाए थान तरंतर रह समाये सो सेवक जिस कृपा करी निवक निवक जब नान खरी सलो काम क्रोधर लो मो मिर जाय अंग मेव नानक प्रभु शरणागति कर प्रसाद गुरुदेव अश्वदी जे प्रसाद छत्ती ही अमृत खाए तिस ठाकुर को रखवन माहे जे प्रसाद सुगंधत तन लावे तिस को से अमृत परम गत पावे जे प्रसाद बख्शाए सुख मंदर तिस ऐसी आय सदा मनंदर जे प्रसाद ग्रह संग सुख बसना आठ पैर सिमरो तिस रसना जे प्रसाद रंग रस भोग नानक सदा तिहावन जो जे प्रसाद पाठ कुटुंबर हंडावे तिस त्यागत और लुभावे जे प्रसाद सुसह सुई जय मनाट पैर ताका जस गावी जय जे प्रसाद तू सबको मानना है मुख ताको जस रसन मखाना है जे प्रसाद तेरो रहता धर्म मन सदा त्याय केवल पार ब्रह्म प्रभ की जब दरगह मान पावे नानक से थी कर जावे जे प्रसाद आरोग कंचन देही दिव लाओ तिस राम सने जे प्रसाद तेरा उला रहत मन सुख पावे हर हर जस कहत जे प्रसाद तेरे सवल छिद्र ठाके मन सरणी पर ठाकुर प्रभ ताक है जे प्रसाद को न पहुंचे मन साथ साथ सिमरो प्रभु थे जे प्रसाद पाई दुर्लभ दे नानक ताकी भक्त करे जे प्रसाद आप खन पैरी जय मान तिस सिमरत को वारस की जय जे प्रसाद हसव हस्त सवारी मन तिस रूपो कबुन विसारी जे प्रसाद वार मिलक तना राग प्रो प्रभु अपने मना जिनते नी मन मणत बढ़ाई उठत बैठे सत्य सहति आई तिसहति आई जो एक अलख है ई आऊ नानक तेरी रख है जे प्रसाद करे पुन बहुदान मनाड़ पैर कर तिस्का ध्यान जे प्रसाद तू आचार व्यवहारी तिस प्रभु को साथ साथ चितारी जे प्रसाद तेरा सुंदर रूप सो प्रभु सिमरो सदा अनु जे प्रसाद तेरी निकी जात सो प्रभु सिमर सदा दिन रात जे प्रसाद तेरी पत्र है गुरु प्रसाद नानक जिसका है जे प्रसाद सुने करना जे प्रसाद पे खविस्वाद जे प्रसाद बोले अमृत रसना जे प्रसाद सुख जे बसना जे प्रसाद हस्त कर चले जे प्रसाद संपूर्ण भला है जे प्रसाद प्रमुख पावे जे प्रसाद सुसह समावे ऐसा प्रभु त्याग और कतलागो गुरु प्रसाद नानक मन जागो जे प्रसाद तो प्रगट संसार इस प्रभु को मूल न मनो विसार जे प्रसाद तेरा प्रताप प्रेम मूर्त ताक हो जा जे प्रसाद तेरे कार्य पूरे तिसे जान मन सदा अजूरे जे प्रसाद तू पावे साच रे मन मेरे तू ता सुराज जे प्रसाद सब कीगत होए नानक जाप जपै जप सोए आप जपाए जपै सुनाओ आप गुआ सो हर गुण गाओ प्रभ कृपाते होए प्रकाश प्रभु दयाते कमल विकास प्रभ सो वरसन बसै बंसोए प्रभ दयाते मत उत्तम होए सर्व निदान प्रभु तेरी में आपो कछु ने किनू लया जित जित लाओ चित लगे अरनाथ नान किनके कछु न हाथ सलो अगम अगाल पार ब्रह्म सोए जो जो गए सुमुखता हो सुन मीता नानक बिनवंता साजना की अचर्ज कथाष्टपति साध कै संगमुख उजल होत साध संगमत सगली होत साध के संग मिटै विमान साध संग प्रगटै सुज्ञान
ਸਾਧ ਕੇ ਸੰਗ ਬੂਝਿਆ ਪ੍ਰਭ ਨੇਰਾ, ਸਾਧ ਸੰਗ ਸਬੋਧ ਨੀ ਮੇਰਾ, ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਇੱਕ ਉੱਪਰ ਜਤਨ, ਸਾਧ ਕੀ ਮਹਿਮਾ ਵਰਨਾ ਕੌਣ ਪੁਰਾਣੇ, ਨਾਨਕ ਸਾਧ ਕੀ ਸੋਭਾ ਬ੍ਰਹਮਾ ਸਮਾਨ, ਸਾਧ ਕੇ ਸੰਗ ਗੁਚਰ ਮਿਲੈ, ਸਾਧ ਕੇ ਸੰਗ ਸਦਾ ਪ੍ਰਫੁੱਲੈ, ਸਾਧ ਕੇ ਸੰਗ ਆਵੈ ਬਸਪੰਚਾ, ਸਾਧ ਸੰਗ ਅੰਮ੍ਰਿਤ ਰਸਮੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧ ਕੇ ਸੰਗ ਮਨੋਹਰ ਬੈਨ, ਸਾਧ ਕੇ ਸੰਗ ਨੇ ਕਾ ਤੁਮ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧ ਕੇ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮਹਿਤ, ਸਾਧੂ ਕੇ ਸੰਗ ਮਹਾਂਪੁਨੀ, ਸਾਧ ਸੰਗ ਕਿਸੋ ਨਹੀਂ ਵੈਰ, ਸਾਧ ਕੇ ਸੰਗ ਨਾ ਬੀਗਾ ਪੈਰ, ਸਾਧ ਕੇ ਸੰਗ ਨਾ ਹੀ ਘੁੰਮਦਾ, ਸਾਧ ਸੰਗ ਜਾਨੇ ਪਰਮਾਨੰਦਾ, ਸਾਧ ਕੇ ਸੰਗ ਨਹੀਂ ਹੋ ਤਾਪ, ਸਾਧ ਕੇ ਸੰਗ ਤਜੇ ਸਵਾਪ, ਆਪੇ ਜਾਣੇ ਸਾਧ ਵਡਾਈ, ਨਾਨਕ ਸਾਧ ਪ੍ਰਭੂ ਬੁਨਿਆਈ, ਸਾਧ ਕੇ ਸੰਗ ਨੇ ਕੰਮ ਨੂੰ ਧਾਵੈ, ਸਾਧ ਕੇ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸ ਗੋਚਰ ਲੈ, ਸਾਧੂ ਕੇ ਸੰਗ ਅਜਰ ਸਹਿ, ਸਾਧ ਕੇ ਸੰਗ ਬਸੈ ਥਾਨ ਉੱਚੈ, ਸਾਧੂ ਕੇ ਸੰਗ ਮਹਿਲ ਪਹੁੰਚੈ, ਸਾਧ ਕੇ ਸੰਗ ਦ੍ਰਿੜੈ ਸਭ ਧਰਮ, ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਸਾਧ ਕੇ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੇ ਕੁਰਬਾਨ, ਸਾਧ ਕੇ ਸੰਗ ਸਭ ਕੁਲ ਉਧਾਰੈ, ਸਾਧ ਸੰਗ ਸਾਜਨ ਵੀ ਕੁਟੁੰਬ ਨਿਸਤਾਰੈ, ਸਾਧੂ ਕੈ ਸੰਗ ਸੋਧਨ ਪਾਵੈ, ਜੀਦਨ ਤੇ ਸਭ ਕੋ ਵਰਸਾਵੈ, ਸਾਧ ਸੰਗ ਧਰਮ ਰਾਜ ਕਰੇ ਸੇਵਾ, ਸਾਧ ਕੈ ਸੰਗ ਸੋਭਾ ਸੁਖਦੇਵਾ, ਸਾਧੂ ਕੈ ਸੰਗ ਪਾਪ ਭੁਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧ ਕੈ ਸੰਗ ਸਰਬ ਥਾਨ ਗਮਨਾਨ, ਸਾਧ ਕੈ ਸੰਗ ਸਫਲ ਜਨਮ, ਸਾਧ ਕੈ ਸੰਗ ਨਹੀਂ ਕਿਚ ਕਾਲ ਦਸਨ, ਭੇਟਤ ਹੋਤ ਨਿਆਨ, ਸਾਧ ਕੈ ਸੰਗ ਕਲੋਕ ਤਰੈ, ਸਾਧ ਕੈ ਸੰਗ ਨਰਕ ਪਰਾਰ ਹੈ, ਸਾਧ ਕੇ ਸੰਗ ਆਹਾਂ ਸੋਹਿਲਾ, ਸਾਧ ਸੰਗ ਵਿੱਚ ਹਰ ਮੇਲਾ, ਜੋ ਇੱਛਾ ਸੋਈ ਫਲ ਪਾਵੈ, ਸਾਧ ਕੇ ਸੰਗ ਨੇ ਬਿਰਥਾ ਜਾਵੈ, ਪਾਰ ਬ੍ਰਹਮ ਸਾਧ ਰਿਦੁ ਸਹਿ, ਨਾਨਕ ਉਦਰੈ ਸਾਧ ਸੁਨ ਰਸੈ, ਸਾਧ ਕੇ ਸੰਗ ਸੁਣੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧ ਕੇ ਸੰਗ ਨੇ ਮੰਤੇ ਵਿਸਰੈ, ਸਾਧ ਸੰਗ ਸਰਪਰ ਨਿਸਤਰ, ਸਾਧ ਕੇ ਸੰਗ ਲੱਗਿਆ ਪਰ ਮਿੱਠਾ, ਸਾਧੂ ਕੇ ਸੰਗ ਘੱਟ ਕਰ ਡਿੱਠਾ, ਸਾਧ ਸੰਗ ਬਈ ਅਗਾਕਾਰੀ, ਸਾਧ ਸੰਗਤ ਬਈ ਹਮਾਰੀ, ਸਾਧ ਕੇ ਸੰਗ ਮਿਟੇ ਸਭ ਰੋਗ, ਨਾਨਕ ਸਾਧ ਮਿਟੇ ਸੰਜੋ, ਸਾਧ ਕੀ ਮਹਿਮਾ ਵੇਦ ਨ ਜਾਣੈ, ਜੇਤਾ ਸੁਣੈ ਤੇ ਤਾ ਬਖਿਆਨੈ, ਸਾਧ ਕੀ ਮਾਤੇ ਗੁਣ ਤੇ ਦੂਰ, ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਕੀ ਸੋਭਾ ਕਨੈ, ਸਾਧ ਕੀ ਸੋਭਾ ਸਦਾ ਬੇਅੰਤ, ਸਾਧ ਕੀ ਸੋਭਾ ਊਚ ਤੇ ਊਚੀ, ਸਾਧ ਕੀ ਸੋਭਾ ਮੁਛ ਤੇ ਮੁੱਚੀ, ਸਾਧ ਕੀ ਸੋਭਾ ਸਾਧ ਬਣੀ ਆਈ, ਨਾਨਕ ਸਾਧ ਪ੍ਰਭੇਦ ਨੇ ਭਾਈ ਸਲੋ, ਮਨ ਸਾਚਾ ਮੁਖ ਸਾਚਾ ਸੋਏ, ਅਵਰ ਨ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਵਦੀ, ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਲੇਪ, ਬ੍ਰਹਮ ਗਿਆਨੀ ਸਦਾ ਨਿਰਦੋ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ, ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜ ਏਕ, ਜੋ ਬਜਦਾ ਕੋ ਖੋਦੈ ਕੋ ਚੰਦਨ ਲੇਪ, ਬ੍ਰਹਮ ਗਿਆਨੀ ਕਾ ਇਹ ਗੁਨਾਹ, ਨਾਨਕ ਜੋ ਪਾਵਕ ਕਾ ਸਹਿ ਸੁਭਾਉ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਂ ਲਾਗੈ ਜਲਾ, ਬ੍ਰਹਮ ਗਿਆਨੀ ਕਹਿ ਮਨ ਹੋਏ ਪ੍ਰਗਾਸ, ਜੈਸੇ ਧਰੂ ਪਰਾਕਾਸ, ਬ੍ਰਹਮ ਗਿਆਨੀ ਕਹਿ ਮਿੱਤਰ ਛਿੱਤਰ ਸਮਾਨ, ਬ੍ਰਹਮ ਗਿਆਨੀ ਕਹਿ ਨਾਹੀ ਅਭਿਮਾਨ, ਬ੍ਰਹਮ ਗਿਆਨੀ ਉਸ ਤੇ ਉੱਚਾ ਮਨ ਆਪਣੇ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭਾਵ ਕਰੇ, ਬ੍ਰਹਮ ਗਿਆਨੀ ਸਗਲ ਕਿਰੀ ਨਾਥ ਅੰਮ੍ਰਿਤ, ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਰਮਾਇਆ, ਬ੍ਰਹਮ ਗਿਆਨੀ ਤੇ ਕਚਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੇ ਦਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੇ ਨਿਰਮਲ ਯੁਗਤਾ, ਬ੍ਰਹਮ ਗਿਆਨੀ ਕਾ ਭੋਜਨ ਗਿਆਨ, ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ, ਬ੍ਰਹਮ ਗਿਆਨੀ ਏਕ ਉਪਰਾਸ, ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼, ਬ੍ਰਹਮ ਗਿਆਨੀ ਕਹਿ ਗਰੀਬੀ ਸਮਾਹਾਂ, ਬ੍ਰਹਮ ਗਿਆਨੀ ਪ੍ਰਪਕਾਰ ਉਮਾਹਾਂ, ਬ੍ਰਹਮ ਗਿਆਨੀ ਕਹਿ ਨਾਹੀਂ ਧੰਦਾ, ਬ੍ਰਹਮ ਗਿਆਨੀ ਲੈ ਧਾਵਤ ਬੰਦਾ, ਬ੍ਰਹਮ ਗਿਆਨੀ ਕਹਿ ਹੋਏ ਸੋ ਭਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੁਫਲ ਫਲਾ, ਬ੍ਰਹਮ ਗਿਆਨੀ ਸੰਗ ਸਗਲ ਉਧਾਰ, ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ, ਬ੍ਰਹਮ ਗਿਆਨੀ ਕਹਿ ਕਹਿ ਰੰਗ, ਬ੍ਰਹਮ ਗਿਆਨੀ ਕਹਿ ਬਸੈ ਪ੍ਰਭ ਸੰਗ, ਬ੍ਰਹਮ ਗਿਆਨੀ ਕਹਿ ਨਾਮ ਅਧਾਰ, ਬ੍ਰਹਮ ਗਿਆਨੀ ਕਹਿ ਨਾਮ ਪ੍ਰਵਾਰ, ਬ੍ਰਹਮ ਗਿਆਨੀ ਸਦਾ ਸਜਾਗਤ, ਬ੍ਰਹਮ ਗਿਆਨੀ ਅਹੰ ਬੁੱਧਿਆਗਤ, ਬ੍ਰਹਮ ਗਿਆਨੀ ਕਹਿ ਮਨ ਪਰਮਾਨੰਦ, ਬ੍ਰਹਮ ਗਿਆਨੀ ਕਹਿ ਕਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼,
ब्रह्म ज्ञानी ब्रह्म का बेता, ब्रह्म ज्ञानी एक संग एता, ब्रह्म ज्ञानी क्या हुए चिन्ह, ब्रह्म ज्ञानी का निर्मल मंत्र, ब्रह्म ज्ञानी जिस तरह प्रभाव, ब्रह्म ज्ञानी का बड़ प्रताप, ब्रह्म ज्ञानी का दर्श बड़ भागी पाई है, ब्रह्म ज्ञानी को बरबल जाइए, ब्रह्म ज्ञानी को खोजा मैं सर नान, ब्रह्म ज्ञानी आप परमेश्वर, ब्रह्म ज्ञानी की हूं तनाए, ब्रह्म ज्ञानी के सकल मनमाए, ब्रह्म ज्ञानी का कौन जाने भेद, ब्रह्म ज्ञानी को सदा देश, ब्रह्म ज्ञानी का कथिया न जाए यदा कर, ब्रह्म ज्ञानी सर्व का ठाकुर, ब्रह्म ज्ञानी की कौन मखाना है, ब्रह्म ज्ञानी की ब्रह्म ज्ञानी जानना है, ब्रह्म ज्ञानी का अंत न पा, नान ब्रह्म ज्ञानी को सदा नमस्कार, ब्रह्म ज्ञानी सब सृष्टि का करता, ब्रह्म ज्ञानी सदजीवन अमरता, ब्रह्म ज्ञानी मुकत जुगत जी का दाता, ब्रह्म ज्ञानी पूर्ण प्रभु दाता, ब्रह्म ज्ञानी अनाथ का नाथ, ब्रह्म ज्ञानी का सब उपराध, ब्रह्म ज्ञानी का सकल आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का तनी सलोक, उर तारे जो अंतरनाम, सरम में पिक है भगवान, निमक निमक ठाकुर नमस्कार है, नानको अपार सगल निस्तार है, अष्टपदी मिथ्याना ही रसना पार्श मन में प्रीत निरंजन दार्श, परत दिया रूप में पे खैने त्र साध गिटैल संत समझेत, करण न सुने काहू की निंदा सोते जाने आपस को बंदा, गुरु प्रसाद विख्या पर रह मन की वासना मन से टर है, इंद्री जीत पंच दोख ते रह नानक कोट मदे को ऐसा पार्श, वह सुनो सो जिस ऊपर सो बसन बिसन की माया से फिन, कारम कर्त हुए ने करम किस वैष्णो का निर्मल धर्म, काहू फल की इच्छा नहीं बादशाह है, केवल भगत कीर्तन संग राज है, मन तन अंतर सिमर गोपाल सब ऊपर होत कृपाल, आप दृढ़ वृह नाम जपावे नान को वैष्णो परम गत पावे, भगवती भगवंत भगत का रंग सकल त्याग दुष्ट का संग, मंते बिंस सगला परम कर पूजे सगल पार परम, साध संग पापा मन खोवे तिस भगवती कीमत उत्तम होवे, भगवंत की टैर करे नित नीत मंत्र रुपये विषण प्रीत, फर खिचर नहीं दैव सावे नानक ऐसा भगवती भगवंत को पावे, सो पंडित जो मन प्रबोध है राम नाम आतन में शुद्ध है, राम नाम सारस पीवे है इस पंडित के अवधि जग जीव है, हर की कथा हृदय बसावे सो पंडित फिर जोर न आवे, वेद पुराण स्मृत बुद्ध जय मूल सुखम मैं जाने स्तु, चौ वर्णाखो देव उदेश स्नान उस पंडित को सदा आदेश, बीज मंत्र सर्व को ज्ञान चौरणा मैं जपे को नाम, जो जो जपै तिसकी गत होए साथ पावे जन कोई, कर कृपा अंतर उतार है पशु प्रेत मुख पात्र को उतार, सर्व रोकाव कदनाम कल्याण रूप मंगल गुण गाम, काहू जुगत की तैन पाई है धर्म नानक तिस मिले जिस लिखया तुर करम, जिसके मन पार गुरु का निवास जिसका नाम सतनाम दास, आत्म राज नदरी आया दास दसन दरभाय दिन पाया, सदा निकट निकट हर जान सो दास दरगे प्रवान, अपने दास को आप कृपा करे थी दास को सब सो जी पर, सगल संग आत्म उदास ऐसे जुगत नानक राम दास, प्रभु की आज्ञातम मितावे जीवन मुगत सो कहावे, तैसा हरक तैसा उसोक सदानंद तै नहीं भी हो, तैसा स्वरम तैसी उस माटी तैसा मृत तैसी भी खाटी, तैसा मान तैसा अभिमान तैसा रंग तैसा राजान, जो वर्ताए साई जुगत नान गोपुर कहिए जीवन मुगत, पार ब्रह्म के सगले ठाओ जिद जिद कर रखे तैसा तिन्नाओ, आपे करण करावन जो प्रभावे सूर्य फुन हो, पसरियो आप हो अनंत रंग लखे न जाए पार ब्रह्म के रंग, जैसी मत तैसा प्रकाश पार ब्रह्म करता विनाश, सदा सदा सदा दयाल सिमर सिमर नानक भई निहाल सलोक, मुस्तत करे अनेक जनंत न पार आवार, नानक रचना प्रभ रची बहुवि अनेक प्रकार अष्टपदी, कहीं कोट हुए बुजारी कहीं कोट आचार विवारी, कहीं कोट पैथी रथवासी कहीं कोट बन पर भैवदासी,
कई कोट वेद के स्रोते, कई कोट तपिसर होते, कई कोट आत्म ध्यान धार है, कई कोट कबका विचार है, कई कोट नवतन नाम त्याव है, नान करते कांत न पावे, कई कोट बेअमानी, कई कोट अज्ञानी, कई कोट कृपन कठोर, कई कोट अभिक आत्म निकोर, कई कोट पर दर्व को ही रह, कई कोट पर दुख ना करे हैं, कई कोट माया श्रम आए, कई कोट पर देश फरमाए, जित जित लावो तित तित लगना, नान करते की जाने करता रचना, कई कोट सिद्ध जति जोगी, कई कोट राजे रस भोगी, कई कोट पंखी सर्व उपाय, कई कोट पात्र विरख निभजाए, कई कोट पौन पानी वे संतर, कई कोट देश भूमंडल, कई कोट से सर सूर निकतर, कई कोट देव दान इंद्र श्री छत्र, सगल समग्री अपने सूत धार है, नानक जिस जिस भाव है तिस तिस निस्तार है, कई कोट राजस तामस साकत, कई कोट वेद प्राण सिमरत रसासत, कई कोट किए रतन समुद, कई कोट नाना प्रकार जंत, कई कोट किए चिरजीवे, कई कोट गिरी मेर स्वर्ण थीवे, कई कोट जख किनर विचास, कई कोट भूत प्रेत सुगर मिर्गाच, सब ते निरह सबु ते दूर, नानक आपलिप त्रया भरपूर, कई कोट पाताल के वासी, कई कोट नरक सुरख निवासी, कई कोट जन्मै जीवै मरै, कई कोट बो जोनी फिरै, कई कोट बैठ हथी खाए, कई कोट काल है थक पाए, कई कोट किए धर्मंत, कई कोट माया में चिंत, जय जय पाणा तय तय राखे, नानक सब किस प्रभ के हाथे, कई कोट पे बैरागी, राम नाम संग तिन लिव लागी, कई कोट प्रभु को खोजनते, आत्म में पार ब्रह्म रहन्ते, कई कोट दर्शन प्रभु प्यास, तिन को मिली प्रभु अपना, कई कोट मांग है सत्संग, पार ब्रह्म तिन लागा रंग, घन को होए आप सो प्रसन्न, नानक ते जिन सदा तन तन, कई कोट खाणी अरखंड, कई कोट आकाश ब्रह्मण, कई कोट होए अवतार, कई जुगत कीनो विस्तार, कई बार पसरियो पासार, सदा सदा एक एक अंकार, कई कोट की नेबो पांत, प्रभु ते ब्रह्मा समात, ता कांत न जाने कोई आपे, आप नानक प्रभु सोए, कई कोट पार ब्रह्म के दास, तिन होता तम प्रकाश, कई कोट तत्के बेते, सदा निहार एक होने तरे, कई कोट नाम रस पिवे, अमर पे सत्सदी जीव है, कई कोट नाम गुण गावे, आत्म रख तु सह समावे, अपने जन को सास सा समारे, नानक होए परमेश्वर के प्यारे सलो, करण कारण प्रभ एक है, दूसर ना ही कोए, नानक तिस बल हार न है, जल थरमैयल सोए अश्वदी, करण करावन करण है, जो जो तिस भावे सोई हो, खिन में था पुता पुनहारांत ने कि पारा बारा, हुक्मे तार अदर रहा वे, हुक्मे उपज हुक्म समावे, हुक्मे ऊंच नीच व्यवहार, हुक्मे निक निक प्रकार, कर कर देखे अपनी बुढ़ियाई, नानक सिंह मेरा समाज, पर पावे मानुक पावे, पर पावे ता पात्र तरावे, पर पावे बिन शास्त्र राखे, पर पावे ता हर गुण पाखे, प्रभावित पति तुतारे, आप करे आपने विचार है, वहां से आका है आप स्वामी, खेल से अंतर जामी, जो पावे सो कार करावे, ना अंदिष्टि और न आवे, कहो मानव से क्या हुए आवे, ज्योतिष पावे सो ही करावे, इसका हाथ हो था सब कुछ ले, ज्योतिष पावे सो ही करे, अनजानत विख्या मेरा चाहे, जे जानत अपना आप बचाए, परमे भूला दे देता वे, निमक मैं चार कुंड फिर आवे, कर कृपा जिस अपनी भक्त दे, नानक ते जन्ना मिले, खिन मैं नीच कीट को राज पार, ब्रह्म गरीब निवाज, जहां का दिश कछू न आवे, ते तत्काल दे दिस प्रगटावे, जहां को अपनी क्रय बख्शीश, ता का लेखा न कने जगदीश, जो पिंड सब तिसकी रात, घटघट पूर्ण ब्रह्म प्रकाश,
ਆਪਣੀ ਬਣਤ ਆਪ ਬਣਾਈ, ਨਾਨਕ ਜੀਵੇ ਦੇਖ ਵਡਾਈ। ਇਸ ਕਾ ਬਲ ਨਹੀਂ ਸਾਧ ਕਰਨ ਕਰਾਮ ਸਰਬ ਕੋ ਨਾਥ, ਆਗਿਆਕਾਰੀ ਵਪਰਾ ਜੀਓ ਜੋ ਤੁਸੀਂ ਭਾਵੈ ਸੋਈ ਪੁਨ ਥੀਓ। ਕਮੂ ਊਚ ਨੀਚ ਮੈਂ ਵਸੈ, ਕਮੂ ਸੋਖ ਹਰਕ ਰੰਗ ਹਸੈ, ਕਮੂ ਨਿੰਦ ਚਿੰਦ ਵਿਵਹਾਰ, ਕਮੂ ਊਪ ਆਕਾਸ ਹੋਇਆ, ਕਮੂ ਬੇਤਾ ਬ੍ਰਹਮ ਵਿਚਾਰ, ਨਾਨਕਾ ਮਿਲਾਉਣ ਹਾਰ, ਕਬੂ ਨਿਤ ਕਰੇ ਬੋ ਭਾਂਤ, ਕਬੂ ਸੋਏ ਰਹੇ ਦਿਨਾਤ, ਕਬੂ ਮਹਾਂ ਕ੍ਰੋਧ ਵਿਕਰਾਲ, ਕਬੂ ਸਰਬ ਕੀ ਓਤਰਵਾਲ, ਕਬੂ ਹੋਏ ਬਹਿ ਬੜ ਰਾਜਾ, ਕਬੂ ਭਿਖਾਰੀ ਨੀਚ ਕਾ ਸਾਜਾ, ਕਬੂ ਅਪਕੀਰਤ ਮੈਂ ਆਵੈ, ਕਬੂ ਭਲਾ ਭਲਾ ਕਾ ਹਾਵੈ, ਜੋ ਪ੍ਰਭ ਰਾਖੈ ਥੀ ਵੀ ਰਹੇ, ਗੁਰਪ੍ਰਸਾਦ ਨਾਨਕ ਸਚ ਕਹਿ, ਕਬੂ ਹੋਏ ਪੰਡਿਤ ਕਰੇ ਬਖਿਆਨ, ਕਬੂ ਮੋਹਨ ਤਾਰੀ ਲਾਵੈ ਧਿਆਨ, ਕਬੂ ਧਰਤੀ ਰਤ ਇਸਨਾਨ, ਕਬੂ ਸਿੱਧ ਸਾਧਕ ਮੁਖਿਆਨ, ਕਬੂ ਕੀਟ ਹਸਤ ਪਤੰਗ ਹੋਏ ਜੀਆਨ, ਜੋ ਮੈਂ ਭਰਮੀਆ, ਨਾਨਾ ਰੂਪ ਜੋ ਸਵਾਂਗੀ ਦਿਖਾਵੈ, ਜੋ ਪ੍ਰਭਾਵੈ ਤੇ ਵੈਨ ਚਾਵੈ, ਜੋਤਿਸ਼ ਭਾਵੈ ਸੋਈ ਹੋਏ, ਨਾਨਕ ਦੂਜਾ ਔਰ ਨਾ ਕੋਏ, ਕਬੂ ਸਾਧ ਸੰਗਤ ਤੇ ਭਾਵ ਸਥਾਨ ਤੇ ਬੋਰ ਨਿਆ ਆਵੈ, ਅੰਤਰ ਹੋਏ ਗਿਆਨ ਪ੍ਰਕਾਸ਼, ਉਸ ਸਥਾਨ ਕਾ ਨਹੀਂ ਵਿਨਾਸ਼, ਮੰਤਰ ਨਾਮ ਰਤੇ ਕਰਨ ਸਦਾ ਵਸੈ, ਪਾਰ ਬ੍ਰਹਮ ਕੈ ਸੰਗ, ਜੋ ਜਲ ਮੈਂ ਜਲੇ ਆਏ ਘਟਾਨਾ ਤੋਂ, ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਏ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਤ ਗੁਰਬਾਨ ਸਲੋਕ, ਸੁਖੀ ਵਸੈ ਮਸਕੀਨੀਆ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਪਾਤੀ ਉਹ ਸਵਾਨ, ਜੋ ਜਾਣੈ ਮੈਂ ਜੋ ਬਨਵੰਤ, ਸੋ ਦਿਸ਼ਟਾ ਕਾ ਜੰਤ, ਆਪਸ ਕੋ ਕਰਮਵੰਤ ਕਾ ਹਾਵੈ, ਜਨਮ ਰਹਿ ਬੋ ਜੋਨ ਪਰਮਾਵੈ, ਧਨ ਭੂਮਿਕਾ ਜੋ ਕਰੈ ਗੁਮਾਨ, ਸੋ ਮੂਰਖ ਅੰਧਾ ਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕ ਕਿਆ ਮੁਕਤਾ ਗੈ ਸੁਖ ਪਾਵੈ, ਧਰਮੰਤਾ ਹੋਏ ਕਰ ਗਰਭਾਵੈ, ਤ੍ਰਿਣ ਸਮਾਨ ਕਸੰਗ ਨ ਜਾਵੈ, ਬੋਲਸ ਕਰ ਮਾਨ ਕੁਪਰ ਕਰੇ ਆਸ, ਪਰ ਮਿੱਤਰਤਾ ਕਹੋ ਹੋਏ ਬਿਨਾਸ, ਸਭ ਦੇ ਆਪ ਜਾਣੈ ਬਲਵੰਤ, ਗਿਰ ਮੈਂ ਹੋਏ ਜਾਏ ਪਸਵੰਤ, ਕਿਸੈ ਨੈ ਬਦੈ ਆਪ ਹੰਕਾਰੀ, ਧਰਮ ਰਾਏ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾਂ ਕਾ ਮਿਟਾਇ ਮਾਨ, ਸੋ ਜਨ ਨਾਨਕ ਦਰਗਹਿ ਪਰਵਾਨ, ਕੋਟ ਕਰਮ ਕਰੇ ਹੋ ਧਾਰੇ, ਸਰਮ ਪਾਵੈ ਸਗਲੇ ਬਿਰਥਾਰੇ, ਅਨਕ ਤਪੱਸਿਆ ਕਰੇ ਹੰਕਾਰ, ਨਰਕ ਸੁਰਗ ਫਿਰ ਅਵਤਾਰ, ਅਨਕ ਜਤਨ ਕਰ ਆਤਮ ਨਹੀਂ ਦੁਰਵੈ, ਦੁਰਗੈ ਕੋ ਕੈਸੇ ਗਵੈ, ਆਪਸ ਕਹੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਿਆਵੈ, ਸਰਬ ਕੀ ਰੇਨ ਜਾਂ ਕਾਮਨ ਹੋਏ, ਕੋ ਨਾਨਕ ਥਾਂ ਕੀ ਨਿਰਮਲ ਸੋਏ, ਜਬ ਲਗ ਜਾਣੈ ਮੁਝ ਤੇ ਕੁਛ ਹੋਏ, ਤਬ ਇਸ ਕੋ ਸੁਖਨਾ ਹੀ ਕੋਏ, ਜਬ ਇਹ ਜਾਣੈ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਕੋ ਬੈਰੀ ਮੀ, ਤਬ ਲਗ ਨੇ ਚਲਨਾ ਹੀ ਚੀ, ਜਬ ਲਗ ਮੋਹ ਮਗਨ ਸੰਗਮਾਏ, ਤਬ ਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੈ, ਗੁਰਪ੍ਰਸਾਦ ਨਾਨਕ ਹੋ ਛੁੱਟੈ, ਸਹਿਸ ਕਟੇ ਲੱਕੋ ਉਠਤਾਵੈ, ਤ੍ਰਿਪਤ ਨੇ ਆਵੇ ਮਾਇਆ ਪਾਛੇ ਪਾਵੇ, ਅਨੇਕ ਭੋਗ ਵਿਖਿਆ ਕੇ ਕਰੈ, ਨੈ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਵਡ ਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵ ਨੇ ਆਪੇ ਆਪ, ਸਦਾ ਸਦਾ ਨਾਨਕ ਹਰ ਜਾਪ, ਕਰਨ ਕਰਾਵਣ ਕਰਨੈ ਹਾਰ, ਇਸ ਕਹਿ ਹਾਥ ਕਾਂ ਵਿਚਾਰ, ਜੈਸੀ ਦਿਸ਼ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ, ਜੋ ਕਿਚਕਿਨੋ ਸੁਪਨੈ ਰੰਗ, ਸਭ ਤੇ ਦੂਰ ਸਬੂ ਕੈ ਸੰਗ, ਬੁੱਝੈ ਦੇਖੈ ਕਰੈ ਵਿਵੇਕ, ਆਪੈ ਕਾਪੈ ਨੀ, ਮਰੈ ਨ ਵਿਨਸੈ ਆਵਨ ਜਾਏ, ਨਾਨਕ ਸਦੀ ਰਹਿ ਸਮਾਨ, ਆਪ ਉਪਦੇਸੈ ਸਮਝੈ ਆਪ, ਆਪੇ ਰਚੈ ਸਭ ਕਹਿ ਸਮਾਧ, ਆਪ ਕਿਨੋ ਆਪਣ ਵਿਸਤਾਰ, ਸਭ ਕੱਚ ਉਸ ਕਾਉ ਕਰਨੈ ਹਾਰ, ਉਸ ਤੇ ਭਿੰਨ ਕਹੋ ਖਿੱਚ ਹੋਏ, ਥਾਂਤ ਨੰਤਰ ਇਹ ਕਹਿ ਸੋਈ, ਆਪਣੇ ਚਲਿਤ ਆਪ ਕਰਨੈ ਹਾਰ, ਕੁਤ ਕਰੈ ਰੰਗ ਪਾਰ, ਮਨ ਮੈਂ ਆ ਮਨ ਆਪਣੇ ਮਾਏ, ਨਾਨਕ ਕੀਮਤ ਕਹਿਣ ਨਾ ਜਾਏ,
ਸਤ ਸਤ ਸਤਿਪੁਰਬ ਸਵਾਮੀ ਗੁਰਪ੍ਰਸਾਦ ਕਿਨੇ ਵਖਿਆ ਨੀ, ਸੱਚ ਸੱਚ ਸੱਚ ਸਭ ਕੀ ਨਾ ਕੋਟ ਮਧੇ ਕਿਨੈ ਵਿਰਲੇ ਜੀਨਾ, ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰ ਰੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਗੜਗੜ ਸੁਣੀ ਸਰਵਣ ਮੁਖਿਆਨੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ, ਸੰਤ ਸਰਨ ਜੋ ਜਨ ਭਰੈ ਸੋ ਜਨ ਉਧਰਨਹਾਰ, ਸੰਤ ਕੀ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਅਸ਼ਵਦੀ, ਸੰਤ ਕੇ ਦੁੱਖ ਨੇ ਆਰ ਜਾ ਘਟੈ ਸੰਤ ਕੇ ਦੁੱਖਨ ਜਮਤੇ ਨੇ ਛੁਟੈ, ਸੰਤ ਕੇ ਦੁੱਖਨ ਸੁਖ ਸਮਝਾਏ ਸੰਤ ਕੇ ਦੁੱਖਨ ਨਰਕ ਮੈਂ ਪਾਏ, ਸੰਤ ਕੇ ਦੁੱਖਨ ਮਤ ਹੋਏ ਮਲੀਨ ਸੰਤ ਕੇ ਦੁੱਖਨ ਸੋ ਬਾਤੇ ਹੀ, ਸੰਤ ਕੇ ਹੱਥੇ ਕੋ ਰੱਖੈ ਨਾ ਕੋਏ ਸੰਤ ਕੇ ਦੁੱਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗਿੰਦਕ ਬੀਤਰ, ਸੰਤ ਕੇ ਦੁੱਖਨ ਤੇ ਮੁਖ ਪਵੈ ਸੰਤਨ ਕਹਿ ਦੁੱਖਨ ਕਾਗਜੋ ਲਵੈ, ਸੰਤਨ ਕਹਿ ਦੁੱਖਨ ਸਰਬ ਜੋਨ ਪਾਏ ਸੰਤ ਕੇ ਦੁੱਖਨ ਤ੍ਰਿਕਤ ਜੋਨ ਕਿਰਮਾਏ, ਸੰਤਨ ਕਹਿ ਦੁੱਖਨ ਤ੍ਰਿਸਤਾ ਮੈਂ ਜਲੈ ਸੰਤ ਕੇ ਦੁੱਖਨ ਸਭ ਕੁਛ ਲੈ, ਸੰਤ ਕਹਿ ਦੁੱਖਨ ਤੇਜ ਸਭ ਜਾਏ ਸੰਤ ਕੇ ਦੁੱਖਨ ਨੀਚ ਨੀਚ ਆਏ, ਸੰਤ ਦੁਖੀ ਕਾ ਥਾਂ ਖੁਨਾਏ ਨਾਨਕ ਸੰਤ ਭਾਵੇ ਤਾਂ ਉਹ ਵਿਗਤ ਪਾਏ, ਸੰਤ ਕਾ ਨਿੰਦਕ ਮਹਾਂ ਅਤ ਤਾਈ ਸੰਤ ਕਾ ਨਿੰਦਕ ਖਿੰਡਿਕ ਨੈ ਪਾਈ, ਸੰਤ ਕਾ ਨਿੰਦਕ ਮਹਾਂ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆਰ ਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਬਿਜੋਗ, ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੇ ਤਾਂ ਸੁਕਾ ਵੀ ਹੋਏ ਮੋਖ, ਸੰਤ ਕਾ ਦੁਖੀ ਸਦਾ ਅਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਹੀਂ ਮਿੱਤ, ਸੰਤ ਕੇ ਦੁਖੀ ਕੋ ਡਾਣ ਲੱਗ ਗਏ ਸੰਤ ਕੇ ਦੁਖੀ ਕੋ ਸਭ ਤਿਆਗ, ਸੰਤ ਕਾ ਦੁਖੀ ਮਹਾਂਕਾਰੀ ਸੰਤ ਕਾ ਦੁਖੀ ਸਦਾ ਵਿਕਾਰੀ, ਸੰਤ ਕਾ ਦੁਖੀ ਜਨਮ ਮਰੈ ਸੰਤ ਕੀ ਦੁੱਖ ਨਾ ਸੁਖ ਤੇ ਡਰੈ, ਸੰਤ ਕੇ ਦੁਖੀ ਕੋ ਨਾਹੀਂ ਠਾਓ ਨਾਨਕ ਸੰਤ ਭਾਵੇ ਤਾਂ ਲੈ ਮਿਲਾ, ਸੰਤ ਕਾ ਦੁਖੀ ਅਦ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨੈ ਪਹੁੰਚੈ, ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ ਸੰਤ ਕਾ ਦੁਖੀ ਉਜੜ ਪਾਈਐ, ਸੰਤ ਕਾ ਦੁਖੀ ਅੰਤਰ ਤੇ ਥੋਤਾ ਜੋ ਸਾਸ ਬਿਨਾ ਮ੍ਰਿਤਕ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਚਨਾਏ ਆਪਣ ਵੀ ਜਾ ਪੀ ਖਾਏ, ਸੰਤ ਕੇ ਦੁਖੀ ਕੋ ਆਉਣ ਰੱਖਣ ਹਾਰ ਨਾਨਕ ਸੰਤ ਪਾਇਆ ਥਾ ਲੈ ਹੁਆ, ਸੰਤ ਕਾ ਦੁਖੀ ਓ ਮਿਲਾਏ ਜੋ ਜਲ ਬਿਓ ਮਛਲੀ ਥੜ ਪੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਉ ਕੀਰਤਨੇ ਤਰਾਪੈ, ਸੰਤ ਕਾ ਦੁਖੀ ਛੁਟੈ ਅਕੇਲਾ ਜੋ ਵਿਆੜ ਦਿਨ ਖੇਤ ਮਾਹੇ ਦੁਵੇਲਾ, ਸੰਤ ਕਾ ਦੁਖੀ ਧਰਮ ਤੇ ਰਹਿ ਸੰਤ ਕਾ ਦੁਖੀ ਸਦਮੀ ਥਿਆ ਕਹਿਤ, ਕਿਰਤ ਨਿੰਦਕਾ ਤੁਰੀ ਪਿਆ ਨਾਲ ਜੋ ਤੁ ਭਾਵੈ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਾਹ ਮਿਲੇ ਸਜਾਏ, ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਏ, ਸੰਤ ਕੇ ਦੁਖੀ ਕੀ ਪੂਜੈ ਨੇ ਆਸਾ ਸੰਤ ਕਾ ਦੁਖੀ ਉੱਠਲੈ ਨਿਰਾਸਾ, ਸੰਤ ਕੇ ਦੁੱਖ ਨਿਤਿਸ਼ਠਾ ਕੋਈ ਜੈਸਾ ਭਾਵੈ ਤੈਸਾ ਕੋਈ ਹੋਏ ਪਿਆ, ਕਰਤਨੇ ਮੇਟੇ ਕੋਈ ਨਾਨਕ ਜਾਣੇ ਸੱਚਾ ਸੋ, ਸਭ ਕਰਤਿਸ ਕੇ ਉਹ ਕਰਣਾ ਹਾਰ ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਸਤਿ ਕਰੋ ਦਿਨ ਰਾਤ ਤਿਸੈ ਤਿਆਵ ਸਾਸ ਵਿਰਾਸ, ਸਭ ਕੁਝ ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇਲ ਆਪ ਕਰਣਾ ਹਾਰ ਕੌਤਕ ਕਰੈ ਕੋ ਦੂਸਰ ਕੌਣ ਕਹਿ ਵਿਚਾਰ, ਜਿਸਨੋ ਕਿਰਪਾ ਕਰੈ ਤਿਸ ਆਪ ਨਾਮ ਦੇ ਵਡ ਭਾਗੀ, ਨਾਨਕ ਜਨ ਸੇ ਸਲੋ ਤਜੋ ਸਿਆਨਵ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸਰ ਮਨ ਰੱਖੋ ਨਾਨਕ ਦੁਖ ਭਰਮ ਹੋ ਜਾਏ, ਅਸ਼ਟਪਦੀ ਮਾਨੁਖੀ ਟੇਕ ਬਿਰਥੀ ਸਵਜਾਨ ਦੇਵਨ ਕੋ ਏਕ ਹੈ ਭਗਵਾਨ, ਜਿਸ ਕੈ ਦੀਏ ਰਹੇ ਅਘਾਏ ਬੋਹਰ ਨ ਤਿਸ ਨ ਲਾ ਗਿਆ, ਮਾਰ ਰੱਖ ਏ ਕੋ ਆ ਮਾਨੁਖ ਕਿਸ ਨਾ ਹੀ ਆ,
जिसका हुक्म भूस होए, जिसका नावरा कंठ पर होए। सिमर सिमर सिमर प्रभ सोए, नानक बिगन न लाग गया कोई। उस तत् मन मैं कर निरंकार, कर मन मेरे सत व्यवहार। निर्मल लसना अमृत पियो, सदा सुहेला कर ले जियो। नैनो पेठा कुरकारं, साध संडन छह सब सुन। चरण चलो मार गोविंद, मिटै पाप जपिया अरविंद। कर हर कर्म सर्वण हर कैथार, दर गहनान पूजल में था। पढ़ भागी ते जन जग माए, सदा सदार के गुण गाय। राम नाम जो करे विचार, से तरमत गनी संसार। मन तन मुख बोले हर मुखी, सदा सदा जानो ते सुखी। एको एक एक पछाने, तुत क्यों सो जी जाने। नाम संग जिसका मन मानिया, नानक तिरे निरंजन जानिया। गुर प्रसाद अपने आप सूझे, तिसकी जानो तृष्णा बूझे। साध संग हर जस कहे, सर्व रोग ते और जन रहत। अनदिन कीर्तन केवल वख्यान, गृहस्थ में सोए निर्वाण। एक ऊपर जी जन की आजा, तिसकी कटिए जम की भाषा। पार ब्रह्म की जिस मन भूख, नानक तिसे न लागे दूर। जिसको हर प्रभ मन चित आवे, सो संत सुहेला नहीं डोलावे। जिस प्रभु अपना कृपा करे, सो सेवक को किस थे डरे। जैसा साथ है सदिष्ठा, अपने कार्य में आप समाया। सो दसी जिया, गुरु प्रसाद सब बूझिया। जब देखो तब सब कुछ मोल लाना, सो सुखम सोई स्थूल। न किस जन्मे न किस मरे, आपन चलता भी करे। आवन जावन दिश अंधिष्ठाकारी, तारी सर सृष्टि। आप ही आप सगल में आप, अनिक जुगत रचता बुता। अब नासी नहीं कचकण, तारणता है रोह ब्रह्मण। अलख अभि पुरुष प्रताप, आप जपाए था नान जाप। जिन प्रभु जाता, सो स्वभाव सगल संसार उदर तिरमंत। प्रभ के सेवक सकल उदाहरण, प्रभ के सेवक दुख विसार। आपे मेरे रे कृपाल, गुर का सोच पहनियाल। उनकी सेवा सोई लाग गया, जिस कृपा कराए बड़ भाग्य। नाम जब पा विसराव, नानक चिर पुरख उत्तम क्रमान। जो कित करे सो प्रभु कह रंग, सदा सदा सैर संग। सह सुभाग हुए सो हुए, करण हर पछाने सो। प्रभ का किया जन मीट लगाना, जैसा साथ ऐसा दृष्टाना। जिस तिवजे तिस्माय समाये, उस निदान उन्हों बने आए। आपस को आप दीनो मान, नानक प्रवजन एक हो जान सलोक। सर्व कला भरपूर प्रभिरथा जान हार। जा कैसे मन उधरी आए, नानक तिस वरहार अष्टदी। टूटी कारण हार गोपाल, सर्व जिया प्रवृतपाल। सकल की चिंता जिस मन मान, तिस्ते वृथा कोई ना है। रे मन मेरे सदा हर जाप, अपना सी प्रभा पे आप। आपन की अकसुने हुए, जिसो प्राणी लोचै खोए। तिस बिना तेरे किस काम, गत नानक जप एक हर नाम। रूप वंत होए ना ही मोह, प्रभु की जो सकल गट सो है। तरमन तावे काको कर बह, जहां सब की तिसका दी आदर बह। अत सुराजे को कावे, प्रभु की कला बिना कहता वह। जे कोहे वहदा तारती, देन हर जानेगा वार। जिस गुरु प्रसाद टूटे, रो नान सोजन सदा रो। जो मंदर को थम थमन, तो गुर का सुध मन स्थमन। जो पाखा नाव चढ़त रह, प्राणी गुर चरण लगद निस्तर। जो अंधकार दीप प्रकाश, गुर दर्शन देख मन हो विगास। जो माव जान में मार्ग पावे, तो साधु सामने ज्योत प्रगटावे। तिन संतन की बात छतूर, नानक लो चापूर। मन मूर्ख काय मिलाइए, प्रभु लिखे का लिखिया पाइए। दूख सुख प्रभु दे उनहार, और त्याग तू तिसे चिता। जो कच करे सोई सुकमान, भूला काय फिर जा। कौन बसता ही तेरा संग, लपट रस को भी पतंग। राम नाम जब फिर दे माए, नान बद छेती कर जाए।
ਜਿਸ ਵੱਖਰ ਕੋ ਲੈਨ ਤੂੰ ਆਇਆ, ਰਾਮ ਨਾਮ ਸੰਤਰ ਗੁਰ ਪਾਇਆ। ਤਜ ਮਾਨ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਂ ਲਾਦ ਗਿਪਸਨ ਤੈ ਸੰਚਾਲ ਔਰ ਤੈ ਵਿਖਿਆ ਜੰਜਾਲ। ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰਦਰ ਗਏ ਸੋਏ, ਵਾਪਾਰ ਵਿਰਲਾ ਵਾਪਾਰ ਹੈ ਨਾਨ ਤਾਂ ਕੇ ਸਦ ਬਲਹਾਰ। ਚਰਨ ਸਾਧ ਕੇ ਧੋਏ ਧੋਏ ਪੀਓ, ਅਰਬ ਸਾਧ ਕੋ ਆਪਣਾ ਜੀਓ। ਸਾਧ ਜੀ ਦੂਰ ਕਰੋ ਇਸਨਾਨ, ਸਾਧ ਉੱਪਰ ਜਾਈਏ ਗੁਰਬਾਨ। ਸਾਧ ਸੇਵਾ ਬੜ ਭਾਗੀ ਪਾਈਏ, ਸਾਧ ਸਿਮਰ ਕੀਰਤਨ ਗਾਈਏ। ਅਨੇਕ ਵਿਗੰਤੇ ਸਾਧੂ ਰਾਖੇ, ਹਰ ਗੁਣ ਗਾਏ ਅੰਮ੍ਰਿਤ ਰਸ ਚੱਖੇ। ਓਟ ਗਈ ਸੰਤ ਦਰਿਆ, ਸਰਬ ਸੁਖਨਾਥ ਤੇ ਪਾਇਆ। ਮ੍ਰਿਤਕ ਕੋ ਜੀ ਵਾਲਣ ਹਾਰ, ਭੂਕੇ ਕੋ ਦੇਵਤ ਆਧਾਰ। ਸਰਵ ਨਿਦਾਨ ਜਾ ਕੇ ਦ੍ਰਿਸ਼ਟੀ ਮਾਏ, ਪ੍ਰਭ ਲਿਖੇ ਕਾ ਲੈਣਾ ਪਾਏ। ਸਭ ਕੇ ਤਿਸਕਾ ਉਹ ਕਰਨਾ ਜੋ ਹੋ, ਤਿਸ ਦੋ ਸਰ ਹੋਆ ਨਾ ਹੋ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਉੱਚ ਨਿਰਮਲੇ ਕਰਨੀ। ਕਰ ਕਿਰਪਾ ਜਿਸ ਕੋ ਨਾਮ ਦੀ ਆ, ਨਾਨ ਸੋ ਜਨ ਨਿਰਮਲ ਥੀ ਆ। ਜਾ ਕੈ ਮਨ ਗੁਰ ਕੀ ਪ੍ਰਤੀਤ, ਜਨਿਆ ਵੈ ਹਰ ਪ੍ਰਚੀਤ। ਭਗਤ ਬਹੁ ਸੁਣੀਏ ਤੇ ਲੋਏ, ਜਾਂ ਕਹਿ ਹਿਰਦੇ ਕੋ ਹੋਏ। ਸੱਚ ਕਰਨੀ ਸੇ ਤਾਂ ਕੀ ਰਹਿ, ਸੱਚ ਹਿਰਦੇ ਸਤਮੁਖ ਹੈ। ਸੱਚ ਦੀ ਸਾਚਾ ਕਾਰ, ਸੱਚ ਵਰਤੇ ਸਾਚਾ ਪਾਸਾਰ। ਪਾਰ ਬ੍ਰਹਮ ਜਿਨ ਸਤ ਕਰ ਜਾਤਾ, ਨਾਨਕ ਸੋ ਜਨ ਸਤ ਸਮਾਤਾ। ਸਲੋਕ ਰੂਪ ਨੈ ਰੇਖ ਨੈ ਰੰਗ ਕਿਚ, ਤੇਰੇ ਗੁਣ ਤੇ ਪ੍ਰਭ ਭਿੰਨ। ਤਿਸੈ ਬੁਝਾਏ ਨਾਨਕਾ, ਜਿਸੋ ਵੈ ਸੋ ਪ੍ਰਸੰਨ। ਅਸ਼ਟਪਦੀ ਅਵਨਾਸੀ ਪਰਮਨ ਮੈਂ ਰਾਖ, ਮਾਨੂ ਕੀ ਤੂੰ ਪ੍ਰੀਤ ਤਿਆਗ। ਤਿਸ਼ਤੇ ਪ੍ਰਹਿ ਨਾਹੀ ਕਚ ਕੋਏ, ਸਰਬ ਨਿੰਦਰੇ ਕੋ ਸੋਏ। ਆਪੇ ਵੀ ਨਾਪੇ ਦਾਨਾ, ਗੈਰ ਗਮੀਰ ਗਈ ਸੁਜਾਨਾ। ਪਾਰ ਬ੍ਰਹਮ ਪਰਮੇਸ਼ਰ ਗੋਬਿੰਦ, ਕਿਰਪਾ ਨਿਦਾਨ ਦਿਆਲ ਬਖਸ਼ਿੰਦ। ਸਾਧ ਤੇਰੇ ਕੀ ਚਰਣੀ ਪਾਉ, ਨਾਨਕ ਕੈ ਮਨ ਇਹ ਹੋਣ ਰਾਮ। ਮਨਸਾ ਪੂਰਨ ਸਰਨਾ ਜੋ ਕਿਰਪਾਇਆ ਸੋਈ ਹੋ। ਹਰਨ ਭਰਨ ਜਾਕਾ ਨੇਤ੍ਰ ਭੋਰ, ਤਿਸਕਾ ਮਤ ਰਜਾਨਾ ਹੋ। ਆਨੰਦ ਰੂਪ ਮੰਗਲ ਸਤ ਜਾ ਕੈ, ਸਰਬ ਸੋਖ ਸੁਣੇ ਅਗਰ ਤਾਂ ਕਹਿ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤਪ ਮੈਂ ਤਪਿਸਰਗ੍ਰਸਤ ਮੈਂ ਭੋਗੀ। ਤਿਆਏ ਤਿਆਏ ਬਿਕਤੈ ਸੁਖ ਪਾਇਆ, ਨਾਨਕ ਤੇ ਸੁਰਖਾ ਕਿਨੈ ਅੰਤ ਨਾ ਪਾਇਆ। ਜਾਕੀ ਲੀਲਾ ਕੀ ਮਿਤਨਾਏ, ਸਗਲ ਦੇਵ ਹਾਰੇ ਅਵਗਾਏ। ਪਿਤਾ ਕਾ ਜਨਮ ਕੈ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ। ਸੁਮਤ ਗਿਆਨ ਧਿਆਨ ਜਿੰਦੇ, ਜਿੰਦਾ ਨਾਮ ਦਿਹਾ ਵੈਸੇ। ਤੇ ਗੁਣ ਮੈਂ ਜਾਕੋ ਪੁਰਮਾਏ, ਜਨਮ ਮਰੈ ਫਿਰਿਆ ਵੈ ਜਾਏ। ਊਚ ਨੀਚ ਤਿਸਕੇ ਸਥਾਨ, ਤੈਸਾ ਜਨਾ ਵੈ ਜੈਸਾ ਜਨਾ ਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਕੇ ਰੰਗ, ਨਾਨਾ ਵੇਕ ਰਹਿ ਕਰੰਗ। ਨਾਨਾ ਵਿਦਕੀ ਨੋ ਵਿਸਾਰ, ਪੁਰਾਣਾ ਸੀ ਏਕੰਕਾ। ਨਾਨਾ ਚਲਿਤ ਕਰੇ ਕਿਰਮਾਏ, ਪੂਰ ਰਹੇ ਪੂਰਨ ਸੁਠਾ। ਨਾਨਾ ਵਿਦ ਕਰਬਨ ਤਮਨਾਏ, ਆਪਣੀ ਕੀਮਤ ਆਪੇ ਪਾਈ। ਸਭ ਗੜ ਤਿਸਕੇ ਸਭ ਤਿਸਕੇ ਠਾਓ, ਜਬ ਜਬ ਜੀਵੇ ਨਾਨ ਕਰਨਾ। ਨਾਮ ਕੇ ਧਾਰੇ ਸਗਲੇ ਜਨ, ਨਾਮ ਕੇ ਧਾਰੇ ਕਣ ਬ੍ਰਹਿਮੰਡ। ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਰਨ ਗਿਆਨ ਧਿਆਨ। ਨਾਮ ਕੇ ਧਾਰੇ ਆਕਾਸ਼ ਪਤਾਲ, ਨਾਮ ਕੇ ਧਾਰੇ ਸਗਲ ਆਕਾਰ। ਨਾਮ ਕੇ ਧਾਰੇ ਪੁਰੀਆ ਸਭਾ, ਨਾਮ ਕੇ ਸੰਗੁਦਰੇ ਸੰਸਾਰ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦਮੇ ਸੋ ਜਨਗਤ ਪਾਏ। ਰੂਪ ਸਤਿਆ ਕਾ ਸਤ ਅਸਥਾਰ, ਪੁਰਖ ਸਤ ਕੇਵਲ ਵਰਦਾ। ਕਰਤੂਤ ਸਤ, ਸਤਿਆ ਕੀ ਬਾਣੀ, ਸਤ ਪੁਰਖ ਸਮਾਏ ਸਮਾਨ। ਸਤ ਕਰਮ ਜਾ ਕੇ ਰਚਨਾ, ਸਤ ਮੂਲ ਸਤ ਸਤ ਉਤਪਤ। ਸਤ ਕਰਨੀ ਨਿਰਮਲ ਨਿਰਮਲੀ, ਜੀ ਸਾਹਿਬ ਜਾਏ ਤੇ ਸਹਿ ਸਭ ਭਲੀ। ਸਤਨਾਮ ਪ੍ਰਭ ਕਾ ਸੁਭਦਾ ਹੈ ਵਿਸ਼ਵਾਸ, ਸਤ ਨਾਨਕ ਗੁਰ ਤੇ ਪਾਈ। ਸਤ ਵਚਨ ਸਤ ਉਪਦੇਸ਼, ਸਤ ਜਿੰਨਾ ਕੇ ਹਿਰਦੈ ਪ੍ਰਵੇਸ਼। ਸਤ ਨਿਰਦ ਬੁਝੇ ਜੇ ਕੋਈ, ਨਾ ਜਪਤ ਤਾਂ ਕੀਗਤ ਹੋਈ। ਆਪ ਸਤ ਕਿਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ। ਜਿਸ ਕੀ ਸਿਸੋ ਕਰਨੈ ਹਾਰ, ਔਰ ਨ ਬੂਝ ਕਰ ਵਿਚਾਰ। ਕਰਤੇ ਕੀਮਤ ਨ ਜਾਣੈ ਕੀ ਆ, ਨਾਨਕ ਜੋਤਿਸ਼ ਪਾਵੈ ਸੋ ਵਰਤੀ।
ਬਿਸਮਨ ਬਿਸਮ ਭਏ ਬਿਸਮਾਤ ਜਿਨ ਬੂਝਾ ਤਿਸਾਇਆ ਸਵਾਦ। ਪ੍ਰਭ ਕੈ ਰੰਗ ਰਾਜ ਜਨ ਰਹੇ, ਗੁਰ ਕੇ ਵਚਨ ਪਦਾਰਥ ਲਏ, ਉਦਾਤੇ ਦੁੱਖ ਕਾਟਣ ਹਾਰ ਜਾਂ ਕੈ ਸੰਗਤ ਰਹਿ ਸੰਸਾਰ। ਜਨ ਕਾ ਸੇਵਕ

ਮਨਹਾਰ ਆਪ ਸਤ ਸਤਿਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਜਸੁਮਤਾ ਬੁਜਨਹਾਰ ਕੋ ਸਤ ਸਭ ਹੋਏ ਨਾਰਿਣ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਮ ਤਿਨ ਮੂਲ ਪਛਾਨਿਆ ਜਾ ਕਰ ਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਤ ਮਨ ਪ੍ਰਗਟਾਇਆ ਬੈਤੇ ਨਿਰਭਉ ਹੋਈ ਬਸਾਨਾ ਜਿਸ ਤੇ ਉਪਜਿਆ ਤੇ ਸਮਾਇ ਸਮਾਨਾ ਬਸਤ ਮਾਹਿਲੇ ਬਸਤ ਗੜਾਈ ਤਾਂ ਕੋ ਭਿੰਨ ਨਾ ਕਹਿ ਨਾ ਜਾਈ ਬੁਝੈ ਬੁਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ ਠਾਕੁਰ ਕੇ ਸੇਵਕ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਨ ਸੰਗ ਪ੍ਰਭ ਕਾ ਸੇਵਕ ਨਾਮ ਕਾ ਰੰਗ ਸੇਵਕ ਕੋ ਪ੍ਰਪਾਲਨ ਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸੰਭਾਰੈ ਆਪਣੇ ਜਨ ਕਾ ਪਰਦਾ ਢੱਕ ਆਪਣੇ ਸੇਵਕ ਕੀ ਸਰ ਪਰ ਰੱਖ ਆਪਣੇ ਦਾਸ ਕੋ ਦੇ ਵੜਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪਤ ਰੱਖੈ ਤਾਂ ਕਿ ਗਤ ਵਿੱਚ ਕੋਈ ਨਾ ਲੱਖੈ ਪ੍ਰਭ ਕੇ ਸੇਵਕ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉਚਤੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੈਨ ਜਿਸ ਪ੍ਰਗਟਾਇਆ ਨਿੱਕੀ ਕੀੜੀ ਮੈਂ ਕਲ ਰੱਖੈ ਭਸਮ ਕਰੈ ਲਸ਼ਕਰ ਕੋਟ ਲੱਖ ਹੈ ਜਿਸ ਕਾ ਸਾਸ ਨਾ ਕਾੜਤੀ ਆਪ ਤਾਂ ਕੋ ਰਾਗਤ ਦੇ ਕਰ ਹਾਤ ਮਾਨਸ ਜਤਨ ਕਰਤ ਗੋ ਭਾਂਤ ਤਿਸਕੇ ਕਰਤਬਿਰਤੇ ਜਾਤ ਮਾਰਨ ਰੱਖੈ ਵਰਨਾ ਕੋਈ ਸਰਬਜੀਆਂ ਕਾ ਰਾਖਾ ਸੋਈ ਕਾਹੀ ਸੋਚ ਕਰੈ ਰੇ ਪ੍ਰਾਣੇ ਜਪ ਨਾਨਕ ਪ੍ਰਭ ਅਲਖ ਵਿਡਾਣੇ ਬਾਰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮੰਤਨ ਦ੍ਰਪੀਐ ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸਕੀ ਚਵਰਨਾ ਹੀ ਦਿਸ਼ਟਾਇਆ ਨਾਮ ਧਨ ਨਾਮੋ ਰੂਪਰੰਗ ਨਾਮੋ ਸੁਕਰ ਨਾਮ ਕਾ ਸੰਗ ਨਾਮ ਰਸ ਜੋ ਜਿਨ ਤ੍ਰਿਪਤਾ ਨੇ ਮੰਤਨ ਨਾਮੈ ਨਾਮ ਸਮਾਨੇ ਉਠਤ ਬੈਠਤ ਸੋਭਤ ਨਾਮ ਕਹੋ ਨਾਨਕ ਜਨ ਕੈ ਸਦਕਾਮ ਬੋਲੋ ਜਸ ਦੀਪਾ ਜਿੰਦਰਾਤ ਪ੍ਰਭ ਆਪਣਾ ਜਨ ਕੀ ਨੀ ਦਾਤ ਕਰਹ ਭਗਤ ਆਤਮ ਕੇ ਚਾਏ ਪ੍ਰਭ ਆਪਣੇ ਸੋ ਰਹਿ ਸਮਾਏ ਜੋ ਹੋਵਾ ਹੋਵਾ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੈ ਤਿਸਕੀ ਮਹਿਮਾ ਕੌਣ ਬਖਾ ਨੂੰ ਤਿਸਕਾ ਗੁਣ ਕਹਿ ਏਕ ਨ ਜਾਣੂ ਹਾਟ ਪਹਿਰ ਪ੍ਰਭ ਸਹਿ ਹਜੂਰੇ ਕੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿਨਕੀ ਓਟ ਲਹੇ ਮੰਤਨ ਆਪਣਾ ਤਿੰਨ ਜਨ ਦੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਾਰਭ ਥੁਕ ਕਾ ਦਾਤਾ ਤਿਸ ਕੇ ਸਾਰਨ ਸਰਬ ਸੁਖ ਪਾਵੈ ਤਿਸ ਕੈ ਤਰਸ ਸਭ ਪਾਪ ਮਿਟਾਵੈ ਆਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ ਆਵਨ ਜਾਨ ਨਾ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਦਰੈ ਨਾਨਕ ਹਰ ਗੁਣ ਗਾਉ ਅਸ਼ਪਦੀ ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ ਸਿੱਖ ਕੇ ਗੁਰ ਦੁਰਮਤ ਮਲਿਹਿਰੈ ਗੁਰਬਚਨੀ ਹਰ ਨਾਮ ਉਤਰੈ ਸਤਿਗੁਰ ਸਿੱਖੇ ਬੰਧਨ ਕਾਟੈ ਗੁਰ ਕਾਸ਼ਿਕ ਵਿਕਾਰ ਤੇ ਹਟੈ ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾਸ਼ਿਕ ਵਿਭਾਗੀ ਹੈ ਸਤਿਗੁਰ ਸਿੱਖਾ ਹਾਲਤ ਪ੍ਰਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰੈ ਗੁਰ ਕੇ ਗ੍ਰਹਿ ਹੈ ਸੇਵਕ ਜੋ ਰਹਿ ਗੁਰ ਕੀ ਆਗਿਆ ਮਨਮਹਿ ਸਹਿ ਆਪਿ ਕੋ ਕਰ ਕਚਨਾ ਜਲਾਵੈ ਹਰ ਹਰ ਨਾਮ ਰਿਧੀ ਸੁਧਿਆਵੈ ਮਨ ਵਿੱਚ ਹੈ ਸਤਿਗੁਰ ਕੇ ਪਾਸ ਤੇ ਸੇਵਕ ਕੇ ਘਰਿ ਰਾਸ ਸੇਵਾ ਕਰਤ ਹੋਈ ਨੀ ਕਾਮੀ ਤਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤਲੇ ਬੇਸ ਵਿਸ਼ਵੈ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਨ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ ਅਨਿਕ ਬਾਰ ਗੁਰ ਕੋ ਬਲ ਜਾਉ ਸਰਬ ਨਿਧਾਨ ਜੀਏ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨ ਮੈਂ ਪਾਰ ਬ੍ਰਹਮ ਏਕ ਹੈ ਆਪ ਨਹੀਂ ਗਜ ਭਰਮ ਸਹਿ ਸਿਆਣ ਪਲੇ ਆਨਾ ਜਾਈਐ ਨਾਨਕ ਐਸਾ ਗੁਰੂ ਵਡਭਾਗੀ ਪਾਈਐ ਸਫਲ ਦਰਸ਼ਨ ਬੇਕਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਪੇਟਤ ਸੰਗ ਰਾਮ ਗੁਣ ਰਵੇ ਪਾਰ ਗੁਣ ਕੀ ਦਰਗਾਹ ਕਵੇ ਸੁਣ ਕਰ ਬਚਨ ਕਰਨ ਆਗਾ ਨੇ ਮੰਤਨ ਤੋਂ ਕਾਤਮ ਪਤੀਆ ਨੇ ਪੂਰਾ ਗੁਰੀ ਅਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ ਵੇਖਿਆ ਹੋਈ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਲ ਜਿਸ ਭਾਵੇ ਤਿਤ ਲਈ ਮਿਲਾਏ ਜੇ ਬਾਏ ਕੁ ਸਤ ਨੇ ਕੁ ਸਤਿ ਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਗੋਚਰ

ਕੁਰਬਾਨੀ ਨਿਰਾਹਾ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਗਿਨਾ ਨਾ ਪਾਈ ਅਨਿਕ ਭਗਤ ਬੰਧਨ ਨਿਤ ਕਰਾ ਹੈ ਚਰਨ ਕਮਲ ਕਿਰਦਾ ਸਿਮਰੈ ਸਤਬਲਹਾਰੀ ਸਤਿਗੁਰੀ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਏਹੋ ਹਰਿ ਰਸ ਪਾਵੈ ਜਨਕ ਹੋਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੈ ਮਨ ਪ੍ਰਗਟੇ ਗੁਣਤਾਸੁ ਆਗ ਪਹਿਰ ਹਰ ਕਾ ਨਾਮ ਲੇ ਸਚੁ ਬੁਧਿ ਸੇਵਾ ਕੋ ਦੇ ਮੋਹ ਮਾਇਆ ਕਾ ਸਿੰਘ ਨਾਲੇ ਮਨ ਮੈਂ ਰਾਖਾ ਹਰ ਹਰੇਕ ਅੰਧਕਾਰ ਦੀਪਕ ਪ੍ਰਕਾਸ਼ੇ ਨਾਨਕ ਭਰਮੋ ਲੁਗਤੈ ਤੇ ਨਾਸ਼ੇ ਤਪਤ ਮਾਹੇ ਠਾਂਡ ਵਰਤਾਈ ਆਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਹੋਇ ਬਸੇ ਸਗਲ ਵਿਆਜ ਮੰਤੀ ਕਹਿਣ ਸੇ ਜਿਸਕਾ ਸਤਿਨ ਕਿਰਪਾ ਧਾਰੀ ਸਾਧ ਸੰਗ ਜਪਨਾ ਮੁਰਾਰੀ ਥਿਤ ਪਾਈ ਚੂਕੇ ਬ੍ਰਹਮ ਗਮਨ ਤੁਨ ਨਾਨਕ ਹਰ ਹਰ ਜਸ ਕਰਮਨ ਨਿਰਗੁਣ ਆਪ ਸੁਰਗੁਰ ਵੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਤ੍ਰਿਤ ਪ੍ਰਭਾਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਮ ਨਿਰੰਕਰੇ ਕੋ ਛੋਏ ਓਤ ਪੋਤਰ ਵਿਆਰੂਪ ਰੰਗ ਭਏ ਪ੍ਰਕਾਸ਼ ਸਾਧ ਕੈ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਨਿਕ ਵਾਰ ਨਾਨਕ ਬਲਹਾਰੀ ਸਲੋ ਸਾਤ ਨਚਾਲੈ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਉ।

ਦੀ ਆਪ ਤੇ ਆਤੁਰ ਨਿਹਾਰ ਆਪਣੀ ਏ ਕਾਪੀ ਸਾਰ ਜੰਤ ਜਬਾਵੈ ਕਾਂਸੇ ਟੂ ਪਾਏ ਆਪਣੇ ਪਾਣੇ ਲਈ ਸਮਾਏ ਤੁਮ ਤੇ ਬਿਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਬਰੋਏ ਜਾਂ ਕੋ ਪ੍ਰਭਜੋ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸੁੰਦਰ ਸੀ ਦਤਕਾ ਬੇਤਾ ਨਾਨਕ ਸਗਲ ਸਿਚਕਾ ਜੇਤਾ ਜੀ ਯੰਤਰ ਸਭ ਤਾਂ ਕੇ ਹਾਥ ਜੀ ਯੰਤਰ ਸਭ ਤਾਂ ਕੇ ਹਾਥ ਦੀਨ ਦਿਆਲ ਨਾਥ ਕੋ ਨਾਥ ਜਿਸ ਰੱਖੇ ਤਿਸ ਕੋਈ ਨਾ ਮਾਰੈ ਸੋਮਾ ਜਿਸ ਮਨੋ ਵਿਸਾਰੈ ਤਿਸ ਤਜ ਅਵਰ ਕਹਾਂ ਕੋ ਜਾਏ ਸਭ ਸ੍ਰੀ ਏਕ ਨਿਰੰਜਨ ਰਾਏ ਜੀ ਕੇ ਜੁਗਤ ਜਾ ਕੇ ਸਭ ਸਾਥ ਅੰਤਰ ਬਾਹਰ ਜਾਣੋ ਸਾਥ ਗੁਰ ਨਿਦਾਨ ਬੇਅੰਤ ਅਪਾਰ ਨਾਨਕ ਦਾ ਸਦਾ ਪ੍ਰਹਾਰ ਪੂਰਨ ਪੂਰ ਹੈ ਦਿਆਲ ਸਭ ਉਪਰ ਉਵਤ ਕਿਰਪਾਲ ਆਪਣੇ ਕਰਤਵ ਜਾਣੇ ਆਪ ਅੰਤਰ ਜਾਮੀ ਰਹੋ ਵਿਆਪ ਪ੍ਰਤਪਾਲੈ ਜੀਅਨ ਗੋਪਾਂਤ ਜੋ ਜੋ ਰਚੀਓ ਸੋ ਤਿਸੈ ਧਿਆਤ ਜਿਸ ਬਾਵੈ ਤਿਸ ਲਈ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਗਿਜਾਨਿਆ ਜਨ ਲਾਗਾ ਹਰ ਏਕ ਨਾਏ ਤਿਸਕੀ ਆਸਨਾ ਬਿਰਥੀ ਜਾਏ ਸੇਵਕ ਸੇਵਾ ਬਣੀ ਆਈ ਹੁਕਮ ਬੋਝ ਪਰੰਪਰ ਪਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਬੈ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸਾਧ ਸੰਗਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ ਰਾਮ ਨਾਮ ਸਤਿਗੁਰੋ ਵਿਚਾਰ ਦੁਰਲਭ ਦੇ ਕਾਕਰੋ ਉਦਾਰ ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪੁਰਾਣ ਤਰਨ ਕਾ ਹੇ ਸੁਆਓ ਆਠ ਪਹਿਰ ਪ੍ਰਭ ਦੇਖੋ ਨੇਰਾ ਮਿਟੈ ਅਗਿਆਨ ਬਿਨਸੈ ਅੰਧੇਰਾ ਸੁਣ ਉਪਦੇਸ਼ ਹਿਰਦੈ ਵਸਾਵੋ ਮਨ ਇੱਛੇ ਨਾਨਕ ਫਲ ਪਾਵੋ ਹਲਤ ਪਲਤ ਦੋਇਲੇ ਸੁਆਰ ਰਾਮ ਨਾਮ ਅੰਤਰ ਉਰਦਾਰ ਪੂਰੇ ਗੁਰ ਕੇ ਪੂਰੇ ਦਿਖਿਆ ਜਿਸ ਮਨ ਬਸੈ ਤਿਸ ਸਾਚ ਪਰਿਖਿਆ ਮੰਤਨ ਨਾਮ ਜਪੋਲੀ ਬੁਲਾਈ ਦੁਖ ਦਰਦ ਮੰਤੇ ਭੋ ਜਾਏ ਸਚੁਆ ਪਾਰ ਕਰੋ ਵਾਪਾਰੀ ਦਰਗਾ ਨਿਭੈ ਖੇਪ ਦੁਮਾਰੀ ਏਕਾ ਟੇਕ ਰਖੋ ਮਨ ਮਾਹੇ ਨਾਨਕ ਬਹੁ ਨਾ ਆਵਹਿ ਜਾਹੇ ਸਿਸ਼ਟੇ ਦੂਰ ਕਹਾਂ ਕੋ ਜਾਏ ਉਬਰੇ ਰੱਖ ਨਿਹਾਰ ਦੇ ਆਏ ਨਿਰਭੋ ਜਪੈ ਸਗਲ ਬੋ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਤ ਪ੍ਰਭ ਰੱਖੈ ਚਿਤ ਨਾਹੀ ਦੂਖ ਨਾਮ ਜਪਤ ਮਨ ਹੋ ਵਰਸੂਖ ਚਿੰਤਾ ਜਾਏ ਮਿਟੈ ਅੰਕਾਰ ਜਿਸ ਜਨ ਕੋਈ ਨਾ ਪਹੁੰਚਣ ਹਾਰ ਸਿਰ ਉਪਰ ਠਾਂਡਾ ਗੁਰਸੂਰਾ ਨਾਨਕ ਜਾ ਕੇ ਕਾਰੀ ਪੂਰਾ ਮਤ ਪੂਰੇ ਅੰਮ੍ਰਿਤ ਜਾ ਕੇ ਦ੍ਰਿਟ ਦਰਤਨ ਪੇਖਤ ਉਦਰਤ ਸਿੱਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਤਨ ਸੁੰਦਰ ਸਾਰੂਪ ਤਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਵਸੈ ਸੋ ਹੋਤ ਨਿਹਾਲ ਆਕੈ ਨਿਕਟ ਨਾ ਆਵਤ ਕਾਲ ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ।

ਗਿਆ ਨਾਨਕ ਮਨ ਪਰਗਾਸ ਅਜਪਦੀ ਸੰਤ ਤੰਗ ਅੰਤਰ ਪ੍ਰਭ ਜੀ ਠਾਉ ਨਾਮ ਪ੍ਰਭੂ ਕਾ ਲਾਗਾ ਮਿਠਾਉ ਸਗਲ ਸਮਗਰੀ ਏਕ ਘਟ ਮਾਹੇ ਅਨਕ ਰੰਗ ਨਾਨਾ ਦਿਠਾਹੇ ਨਾਉਣ ਦੀ ਅੰਮ੍ਰਿਤ ਪ੍ਰਭ ਕਾ ਨਾਮ ਤੇਈ ਮੈਂ ਇਸਕਾ ਵਿਸਰਾਮ ਸੁਨ ਸਮਾਲ ਅਨੰਤ ਤੈਨਾਰੂ ਤਹਿਨ ਨਾ ਜਾਈ ਅਚਰਜ ਬਿਨ ਮਾਰੂ।

ਸੁਰਾਂਤ ਮ੍ਰਿਤਮੈ ਰੇ ਸੱਚੀ ਅਰ ਰੂਰ ਨਿਖਿਅਤ ਰਮਾਏ ਬਾਣੀ ਪ੍ਰਭ ਕੇ ਸਭ ਕੋ ਬੋਲੈ ਆਪ ਡੋਲ ਨਾ ਕਬੂ ਰੋਲੈ ਸਰਬ ਕਲਾ ਕਰਕੇ ਲੈ ਖੇਡ ਮੋਲ ਨਾ ਪਾਈਐ ਗੁਣ ਅਮੋਲ ਸਰਬ ਜੋਤ ਮੈਂ ਜਾਕੀ ਜੋਤ ਧਾਰ ਰਹਿਓ ਸੁਆਮੀ ਓਤ ਪੋਤ ਗੁਰ ਪ੍ਰਸਾਦ ਬ੍ਰਹਮ ਕਾ ਨਾਸ ਨਾਨਕ ਤਿਨਮੈ ਇਹੋ ਵਿਸਾਸ ਸੰਤ ਜਨਾ ਕਾ ਪੇ ਕੰਸਾ ਬ੍ਰਹਮ ਸੰਤ ਜਨਾ ਕਾ ਹਿਰਦਾ ਸਭ ਬ੍ਰਹਮ ਸੰਤ ਜਨਾ ਸੁਨਾ ਸੁਭਚਨ ਸਰਬ ਵਿਆਪੀ ਰਾਮ ਸੰਗ੍ਰਚਨ।

ਲਾਰ ਇਹ ਰਤਨ ਸੁਨਸ ਕਮਾਵਤ ਹੋ ਤੂੰ ਲਾਰ ਆਪ ਤ੍ਰੈ ਲੋਕੈ ਨਿਥਾਰ ਸਫਲ ਜੀਵਨ ਤਪਲਤਾ ਕਾ ਸੰਗ ਜਾ ਕੈ ਮਨ ਲਾਗਾ ਹਰਿ ਰੰਗ ਜੈ ਜੈ ਸਬਦ ਅਨਾਹਦ ਵਾਜੈ ਸੁਨ ਸੁਨ ਅਨਦ ਖਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਤ ਕੇ ਮਾਥੇ ਨਾਨਕ ਉਤਰੇ ਤਿਨ ਕੈ ਸਾਥੇ ਸਰਨ ਜੋਗ ਸੁਨ ਤਰਨ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ ਮਿਟ ਗਏ ਬੈਰ ਭਈ ਸਬਰੇਨ ਅੰਮ੍ਰਿਤ ਨਾਮ ਸਾਧ ਸੰਗਲੈਨ ਸੋ ਪ੍ਰਤਨ ਭੇ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਹਾਲ ਜੰਜਾਲ ਵਿਕਾਰ ਤੇ ਰਹਤੇ ਰਾਮ ਨਾਮ ਸਿਮਰਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਬੀਹੀ ਖੇਪ ਹਮਾਰੀ ਪ੍ਰਭ ਕੇ ਉਸਤ ਕਰੋੜ ਸੰਤ ਮੀਤ ਸਾਵਧਾਨ ਏਕਾਗਰ ਜੀਤ ਸੁਖ ਮਨ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋ ਹੋਤ ਨਿਦਾਨ ਸਰਬ ਇੱਛਾ ਤਾਂ ਕੇ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਬਲੋਏ ਸਭ ਤੇ ਊਚ ਪਾਈ ਅਸਥਾਨ ਪਹੁਰ ਨਾ ਹੋਵੇ ਆਵਨ ਜਾਨ ਹਰ ਧਨ ਖਾਟ ਚਲੈ ਜਨ ਸੋਏ ਨਾਨਕ ਜੀ ਸਹਿ ਪ੍ਰਾਪਤ ਹੋਏ ਖੇਮ ਸ਼ਾਂਤ ਰਿਧ ਨਾਉ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕਾ ਮਦ ਚਗਲ ਤੇ ਉਦਾਸ ਸੁੰਦਰ ਚਤੁਰ ਸਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੀ

ਤਾਂ ਇੱਕ ਨਾ ਚੱਲੈ ਨਾਲ ਕਿਉ ਸਚਿਆਰਾ ਹੋਈਐ ਕਿਉ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੇ ਹੋਵਨ ਆਕਾਰ ਹੁਕਮ ਨਾ ਕਹਿਆ ਜਾਏ ਹੁਕਮੇ ਹੋਵਨ ਜੀ ਹੁਕਮ ਲੈ ਵਡਿਆਈ ਹੁਕਮੇ ਉੱਤਮ ਨੀਚ ਹੁਕਮ ਲਿਖ ਦੁਖ ਚੁਕ ਪਾਈਐ ਇਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ

ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕਵਾਹੇ ਜੁਗਾ ਜੁਗੰਤਰ ਖਾਹੀ ਖਾਏ ਹੁਕਮੇ ਹੁਕਮ ਚਲਾਏ ਰਾਹੂ ਨਾਨਕ ਵਿਖਸੈ ਵੇ ਪ੍ਰਵਾਹੂ ਸਾਚਾ ਸਾਹਿਬ ਸੱਚ ਨਾਏ ਪਾਖਿਆ ਪਾਉ ਅਪਾਰ ਅੱਕ ਹੈ ਮੰਗ ਹੈ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅੱਕਾ ਰੱਖੀਐ ਜਿਤ

ਨਾਥ ਹੋਵੇ ਅਸਗਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਏਕੋ ਕਹਿ ਪਿੱਛੇ ਪਛਤਾਏ।

ਮੰਨਾ ਸੁਰਤ ਹੋਆ ਮਨ ਬੁੱਧ ਮੰਨਾ ਸਗਲ ਭਵਨ ਕੇ ਸੁਰਧ ਮੰਨਾ ਮੋਹ ਛੋਟਾ ਨਾ ਖਾਏ ਮੰਨਾ ਜਮਕਾ ਸਾਥ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਸਿਓ

ਜੇ ਕੋ ਬੁੱਝੈ ਹੋਵੈ ਸਚਿਆਰ ਧੌਰੇ ਉਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਸਿਸ਼ਟੀ ਭਾਰਤ ਲੈ ਕੌਣ ਚੋਰ ਜੀ ਜਾ ਤਿਰੰਗਾ ਕੇ ਨਾਮ ਸਭਨਾ ਲਿਖਿਆ ਉੜੀ ਕਲਾਮ ਇਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖੀਆ ਕੀਤਾ ਹੋਈ ਕੀਤਾ ਤਾਨ ਸਵਾਲ ਰੂਪ ਕੀਤੀ ਦਾਤ ਜਾਣੇ ਕੌਣ ਕੂਤ ਕੀਤਾ ਪਤਾਓ ਇੱਕ ਕਵਾਓ ਤਿਸਤੇ ਹੋਏ ਲਖ ਦਰਿਆਓ ਕੁਦਰਤ ਕਵਣ ਕਹਾਂ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਵਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਸ਼ੰਕ ਜਪ ਆਸ਼ੰਕ ਭਾਵ ਆਸ਼ੰਕ ਪੂਜਾ ਆਸ਼ੰਕ ਤਪਤਾਵ ਆਸ਼ੰਕ ਗ੍ਰੰਥ ਮੁਕ ਵੇਦ ਪਾਠ ਆਸ਼ੰਕ ਯੋਗ ਮੰਦਰਹਿ ਉਦਾਸ ਆਸ਼ੰਕ ਭਗਤ ਗੁਣ ਗਿਆਨ ਵਿਚਾਰ ਆਸ਼ੰਕ ਸਤੀ ਅਸੰਗ ਦਾਤਾਰ ਆਸ਼ੰਕ ਧੂਰ ਮੋਹ ਬਖਸ਼ਾਰ।

ਜਾਂ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੈ ਸੋਈ ਕਿਉ ਕਰੀ ਆਖਾਂ ਕਿਉ ਸਾਲਾਹੀ ਕਿਉ ਮੰਨੀ ਕਿਉ ਜਾਣਾ ਨਾਨਕ ਆਖਣ ਸਭ ਕੋ ਵਾਖੈ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਰਾਈ ਕੀ ਤਾਜਾਖਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਵੇ ਪਾਤਾਲ ਪਾਤਾਲ ਲਖ ਆਗਾਂ ਆਕਾਸ਼ ਓੜਕ ਓੜਕ ਪਾਲ

ਆਸ ਨਾਨਕ ਬੁੱਢਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੀ ਏਥੇ ਸੁਰਤ ਨਾ ਪਾਈਆ ਨਦੀਆ ਅਤੇ ਵਾਪ ਵਹਿ ਸਮੁੰਦ ਨਾ ਜਾਣਿਆ ਹੈ ਸਮੁੰਦ ਸਾ ਸੁਲਤਾਨ ਗ੍ਰਾਸ ਤੇ ਮਾਲ ਧਨ ਕੀੜੇ ਤੁਲਨਾ ਹੋ ਮਨੀ ਜੇ ਤਿਸ ਮਨਹੁ ਰਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨ ਦੇਣ ਨਾ ਅੰਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨ ਜਾਪੈ ਕਿਆ ਮਨਮੰਤ ਅੰਤ ਨ ਜਾਪੈ ਕੀਤਾ ਆਕਾਰ ਅੰਤ ਨ ਜਾਪੈ ਪਾਰਾਵਾਰ ਅੰਤ ਕਾਰਨ ਕੇਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਹੇ ਜਾਹੇ ਇਹੋ ਅੰਤ ਨ ਜਾਣ

ਕੇਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕੇਈ ਕੇ ਦੇਵੜ ਪਾਵੈ ਤੇਵੜ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਚਿਰਕਾਵਾ ਰਾਗਾ ਵਾਰ ਉਧਰ ਕਿਹਾ ਸੋ ਘਰ ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਨਾਰ ਅਨੇਕ ਸਿੰਘਾਂ ਕੀਤੇ ਵਾਵਣ ਹਾਰੇ ਕੀਤੇ ਰਾਗ ਪ੍ਰਿਸ਼ੋ ਕਈਅਨ ਕੀਤੇ ਗਾਵਣ ਹਾਰੇ ਗਾਵਹਿ ਤੂਨੋ ਪੌਣ ਪਾਣੀ ਬੈਸੰਤਰ ਗਾਵਹਿ ਰਾਜਾ ਧਰਮ ਦੁਆਰੇ ਗਾਵਹਿ ਜਿਤ ਗੁਪ ਲਿਖ ਜਾਣ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸ਼ਰ ਬ੍ਰਹਮਾ ਦੇਵੇ ਸੋਮ ਸਦਾ ਸਵਾਰੇ ਗਾਵਹਿ ਇੰਦ ਇੰਦਾਸਣ ਬੈਠੇ ਜੀਵਤੀਆਂ ਦਰ

ਹਾਥੀ ਛੁੱਟੇ ਸੰਸਾਰ ਜਿਸ ਹੱਥ ਜੋੜ ਕਰ ਵੇਖੈ ਸੋਏ ਨਾਨਕ ਤਵਨੀ ਚ ਨਾ ਕੋਈ ਰਾਤੀ ਰੁੱਤੀ ਤਿੱਤੀ ਵਾਰ ਪਾਵਣ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸ਼ਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਰਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਈ ਵਿਚਾਰ ਸੱਚਾ

ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਹੋਇਆ ਮੇਰੀ ਮੁਆਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਛੇਤੀ ਮਨ ਵਜਿਆਂ ਵਾਧਾਈਆਂ ਰਾਗ ਰਤਰ ਪਰਿਵਾਰ ਬਣੀਆਂ ਸ਼ਬਦ ਗਾਉਣ ਆਈਆਂ ਸਬਦੋ ਤਗਾ ਵਾਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲੋ ਤੂੰ ਮਨ ਮੇਰੇ ਦੁੱਖ ਸਵਿਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰ ਸਵਾਰਨਾ ਸਭਨਾ ਗੱਲਾਂ ਸਮਰਥ ਸੁਆਮੀ ਸੁਖਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹੇ ਕਰਤਾ ਤੇਰਾ ਸਭ ਕਿਚੈ ਜਿੰਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸਤਿਕਣੇ ਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਪਨ ਐ ਵਸਿਆ ਜਿਨ ਇੱਛਾ ਸਭ ਹੋ ਜਾਈਆਂ ਸਦਾ ਕੁਰਬਾਨ ਕਿਤਾ ਗੁਰੂ ਵਿੱਟੋ ਜੀ ਦੈ ਉੜਿਆਈਆਂ ਕਹਿ ਨਾਨਕ ਸੁਣੋ ਸੰਤੋਸ਼ ਬਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਬਦਿਤ ਘਰ ਸਭਾ ਗਏ ਘਰ ਸਭਾ ਗਏ ਸ਼ਬਦ ਵਾਜੇ ਕੱਲਾ ਜਿਤ ਕਰ ਧਾਰੀਆਂ ਪੰਚ ਦੂਰ ਤੁਧ ਵਸ ਕੀਤੇ ਕਾਲ ਖੰਟਕ ਮਾਰੀਆਂ ਤੁਰ ਕਰਮ ਪਾਇਆ ਤੁਜਨ ਕਹੋ ਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਿਮਾਣੀ ਦੇਹ ਨਿਮਾਣੀ ਲਿਵੈ ਵਾਜੋ ਕਿਆ ਕਰੇ ਵਿਚਾਰਿਆ ਤੁਧ ਵਾਜ ਸਿਮਰਤ ਕੋਏ ਨਾਹੀ ਕਿਰਪਾ ਕਰ ਬਨਵਾਰੀਆ ਏਸ ਨਾਉ ਹੋਰ ਥਾਉ ਨਾਹੀ ਸ਼ਬਦ ਲਾਗ ਸਵਾਰਿਆ ਕਹਿ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰਿਆ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣੀਆ ਜਾਣੀ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰੀਆ ਫਿਰ ਕਿਰਪਾ ਕਿਲਵੇ ਕੱਟੇ ਗਿਆ ਨੰਜਨ ਸਾਰੀਆ ਅੰਦਰੋ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੈ ਸਵਾਰੀਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣੀਆ ਬਾਬਾ ਜਿਸ ਤੂੰ ਦੇਹੇ ਸੋਈ ਜਨ ਪਾਵੈ ਪਾਵੈ ਤਾਂ ਸੋ ਜਨ ਦੇਹ ਜਿਸਨੂੰ ਹੋਰ ਕਿਆ ਕਰੇ ਵਿਚਾਰੀਆ ਇੱਕ ਭਰਾਂ ਬੋਲੇ ਪ੍ਰਹਿ ਜੈ ਦੀ ਸਿੱਖ ਨਾਮ ਲਵ ਸਵਾਰੀਆ ਗੁਰਪ੍ਰਸਾਦੀ ਮਨ ਪਿਆ ਨਿਮਲ ਜਿੰਨਾ ਭਾਣਾ ਭਾਵੇ ਕਹਿ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ ਆਵੋ ਸੰਤ ਪਿਆਰਿਓ ਅਕਤ ਕੀ ਕਰੈ ਕਹਾਣੀ ਕਰੈ ਕਹਾਣੀ ਅਕਤ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮ ਮੰਨਿਓ ਗੁਰੂ ਕਿਰਿਆ ਗਾਓ ਸੱਚੀ ਬਾਣੀ ਕਹਿ ਨਾਨਕ ਸੁਣੋ ਸੰਤੋ ਕਥਿਓ ਅਖਤ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਏ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰੀਆ ਇਹ ਮਾਇਆ ਮੋਣੀ ਜਿਨ ਏਤ ਭਰਮ ਭੁਲਾਇਆ ਮਾਇਆ ਤਾਂ ਮੋਣੀ ਤਿੰਨਾਂ ਕੀਤੀ ਜਿਨ ਠਗੋਲੀ ਪਾਈਆਂ ਕੁਰਬਾਨ ਕੀਤਾ ਤਿਸੈ ਵਿਠੋ ਜਿਨ ਮੂੰਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸਤ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੈ ਨਾਹੀ ਕਿਸ ਨਾਲ ਕਿਉਂ ਚਿਤਲਾਈਐ ਐਸਾ ਕੰਮ ਮੂਲੈ ਨਾ ਕੀਚੈ ਜਿਤ ਅੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸਤ ਸੰਭਾਲੇ ਅਗਮ ਗੋਚਰਾ ਤੇਰਾ ਅੰਤ ਨਾ ਪਾਇਆ ਅੰਤੋਂ ਨਾ ਪਾਇਆ ਕਿ ਨਾ ਤੇਰਾ ਆਪਣਾ ਆਪ ਤੂੰ ਜਾਣੇ ਜੀ ਜਨ ਸਭ ਖੇਲ ਤੇਰਾ ਕਿਆ ਕੁਆ ਕੋ ਖਾਣੇ ਆਖੈ ਤਾਂ ਵੇਖੈ ਸਭ ਤੂੰ ਹੈ ਜਿਨ ਜਗ ਤੂੰ ਪਾਇਆ ਕਹਿ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੋਂ ਤੂੰ ਪਾਏ ਇੱਕ ਵੇਕ ਪ੍ਰਸਨ ਆਇਆ ਲਵ ਲੋਭ ਹੰਕਾਰ ਚੁੱਕਾ ਸਤਿਗੁਰੂ ਭੱਲਾ ਪਾਇਆ ਕਹਿ ਨਾਨਕ ਜਿਸਨੂੰ ਆਪ ਸੁੱਠਾ ਤਿੰਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤ ਹੈ ਕੇਰੀ ਵਿਖਮ ਮਾਰਗ ਚੱਲਣਾ ਲਵ ਲੋਭ ਹੰਕਾਰ ਤਾਂ ਤਿਸਨਾ ਬਹੁਤ ਨਹੀਂ ਬੋਲਣਾ ਖੰਨੋ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ ਗੁਰਪ੍ਰਸਾਦ ਜੀ ਜਿੰਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾ ਜੁਗੋ ਜੁਗ ਨਿਰਾਲੀ ਜਿਵ ਤੂੰ ਚਲਾਏ ਤਿਵੇ ਚਲੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਤਿਵੇ ਚਲੈ ਜਿੰਨਾ ਮਾਰਗ ਪਾਵੇ
ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਤੇ ਆਵੇ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ, ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤਿਵੇ ਚਲਾਵੇ, ਇਹ ਸੋਇਲਾ ਸਬਦ ਸੁਹਾਵਾ ਸਬਦੋ ਸੁਹਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ, ਇਹ ਤਿੰਨ ਕਹਿ ਮਨ ਵਸਿਆ ਜਿਨ ਧੁਰੂ ਲਿਖਿਆ ਆਇਆ, ਇਖ ਫਿਰੈ ਕਹਨੇ ਰੇ ਕਰਹਿ ਗੱਲਾਂ ਗੱਲੀ ਕਿਨੈ ਨੇ ਪਾਇਆ, ਕਹੇ ਨਾਨਕ ਸਬਦ ਸੋਇਲਾ ਸਤਿਗੁਰੂ ਸੁਣਾਇਆ, ਪਵਿੱਤ ਹੋਏ ਸੇ ਜੰਨਾ ਜਿੰਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿੰਨੀ ਧਿਆਇਆ, ਪਵਿੱਤ ਮਾਤਾ ਪਿਤਾ ਕੁਟੁੰਬ ਸਹਿਤ ਚੋ ਪਵਿੱਤ ਸੰਗਤ ਸਭਾਈਆ, ਕਹਿੰਦੇ ਪਏ ਸੁਣਦੇ ਪਏ ਸੇ ਪਵਿ ਜਿੰਨੀ ਮਨ ਵਸਾਇਆ, ਕਹਿ ਨਾਨਕ ਸੇ ਪਵਿ ਜਿੰਨੀ ਗੁਰਮੁਖ ਹਰ ਧਿਆਇਆ, ਕਰਮੀ ਸਹਿਜ ਨ ਪੁਜੈ ਰੁਣ ਸਹਿਜੈ ਸਹਿਸਾ ਨਾ ਜਾਏ, ਨਹਿ ਜਾਏ ਸਹਿਸਾ ਕੀਤੇ ਸੰਜਮ ਕਰਮ ਕੁਮਾਰ, ਸਹਿਸਹਿ ਜਿਉ ਮਿਲੀ ਨਹਿ ਕਿ ਸੰਜਮ ਦੋਤਾ ਜਾਏ, ਮਨ ਧੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਹ ਜਾਏ, ਜਿਉ ਮੈਲੇ ਬਾਹਰੋ ਨਿਰਮਲ ਬਾਹਰੋ ਨਿਰਮਲ ਜਿਉ ਤੋ ਮੈਲੇ, ਤਿੰਨੀ ਜਨਮ ਜੁਐ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਿਆ ਮਨ ਮਨੋਵਿ ਸਾਰਿਆ, ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ ਫਿਰੈ ਜੋ ਬੇਤਾਲੀਆ, ਕਹੇ ਨਾਨਕ ਜਿਨ ਸਤ ਜਿਆ ਕੂੜੇ ਲਾਗੇ ਤਿੰਨੀ ਜਨਮ ਜੁਐ ਹਾਰਿਆ, ਜਿਉ ਨਿਰਮਲ ਬਾਹਰੋ ਨਿਰਮਲ ਬਾਹਰੋ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੈ ਨਾਹੀ ਮਨਸਾ ਸਤ ਸਮਾਣੀ, ਜਨਮ ਰਤਨ ਜਿਨੀ ਖੱਟੀਆ ਪੱਲੇ ਸੇਵਣ ਜਾਰੇ, ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋ ਤਾਂ ਸਨਮੁਖ ਸਿੱਖ ਕੋਈ, ਜੋ ਰਹੇ ਗੁਰੂ ਨਾਲੇ ਗੁਰ ਕੇ ਚਰਨ ਹਿਰਦੈ ਤੇ ਆਏ, ਅੰਤਰ ਆਤਮ ਸੰਭਾਲੇ ਆਪ ਛੱਡ ਸਦਾ ਰਹੇ ਬਣਨਾ ਗੁਰ ਬਿਨ ਔਰਨ ਜਾਣਾ ਕੋਏ, ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ

ਨਿਤ ਜਪਿਓ ਜਿਉ ਲਾਹਾ ਖੱਟਿਓ ਦਿਹਾੜੀ ਇਹ ਧਨ ਤਿੰਨਾ ਮਿਲਿਆ ਜਿਨੇ ਹਰੇ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋ ਵਾਵਣ ਜਾਰਾ ਇਹ ਰਸਨਾ ਤੂੰ ਅਨਸ ਰਾਜ ਰਹੀ ਤੇਰੀ ਪਿਆਸ ਨ ਜਾਏ ਪਿਆਸ ਨ ਜਾਏ ਹੋਰ ਸੰਗੀਤ ਜਿਚਰ ਰਸ ਪੱਲੇ ਨ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬੋਣ ਤਿਸ਼ਨਾ ਲਾ ਕੇ ਆਏ ਇਹ ਹਰ ਰਸ ਕਰਮੀ ਪਾਈਏ ਸਤਿਗੁਰ ਮਿਲੇ ਜਿਸ ਆਏ ਕਹਿ ਨਾਨਕ ਹੋਰ ਅਨਸ ਵਿਸਰੇ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰਿਆ ਤੁਮੈ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਦ ਵਿੱਚ ਤਾਂ ਤੂੰ ਜਗ ਮੈਂ ਆਇਆ ਰਾਪੇ ਮਾਤਾ ਆਪੇ ਪਿਤਾ ਜਿਨ ਜੋ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਪੂਜਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸਿਚਕਾ ਮੂਹ ਰਚਿਆ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਖੀਏ ਸੋ ਦੁੱਖ ਨੇ ਵਿਆਪੇ ਗੁਰਚਰਨ ਲਾਗੇ ਦਿਨ ਸਵਾਗੇ ਆਪਣਾ ਫਿਰ ਜਾਪੇ ਅਨਹਦ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭੂ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰੀਆ ਜਗ ਮੈਂ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਕਿਆ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਭਾਣਾ ਰਚੀ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਇਹ ਨੇਤਰੋ ਮੇਰੀ ਔਰ ਤੁਮੈ ਜੋਤ ਧਰੀ ਹਰ ਬਿਨੈ ਔਰ ਨ ਦੇਖੋ ਕੋਈ ਹਰ ਬਿਨੈ ਔਰ ਨ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੁਮ ਦੇਖਦੇ ਪਿਓਰ ਕਰ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੂਜਿਆ ਜਾਂ ਵੇਖਾ ਹਰ ਇੱਕ ਹੈ ਹਰ ਬਿਨੈ ਔਰ ਨ ਕੋਈ ਕਹਿ ਨਾਨਕ ਇਹ ਨੇਤਰ ਅੰਥੇ ਸਤਿਗੁਰ ਮਿਲੀ ਹੈ ਦਿਵ ਦ੍ਰਿਸ਼ਟ ਹੋਈ ਏ ਸਰਵਣੋ ਮੇਰੀ ਓ ਸਾਚੈ ਸੁਣੈ ਨੋ ਪਠਾਇ ਸਾਚੈ ਸੁਣਨੈ ਨੋ ਪਠਾਇ ਸਰੀ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਆ ਰਸਨਾ ਰਸਵਾਣੀ ਸੱਚ ਲਖ ਵਿਢਾਣੀ ਤਾਂ ਕੀ ਗਤ ਕਹੀ ਨ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸਾਚੈ ਸੁਣਨੈ ਨੋ ਪਠਾਇ ਹਰ ਜੋ ਗੁਫਾ ਅੰਦਰ ਰੱਖ ਕੈ ਵਾਜਾ ਪਾਉਣ ਵਜਾਇਆ ਵਜਾਇਆ ਵਾਜਾ ਪਾਉਣ ਨਾਮ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਉ ਨਵ ਨਿਧ ਤਿਸਦਾ ਅੰਤ ਨ ਜਾਈ ਪਾਇਆ ਕਹੇ ਨਾਨਕ ਹਰ ਪਿਆਰੇ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਾਉਣ ਵਜਾਇਆ ਇਹ ਸਾਚਾ ਸੋਹਿਲਾ ਸੱਚੇ ਗਰਗਾਵੋ ਗਾਓ ਤਾਂ ਸੋਹਿਲਾ ਘਰ ਸੱਚ ਹੈ ਜਿੱਥੇ ਸਦਾ ਸੱਚ ਧਿਆਵੇ ਸੱਚੋ ਧਿਆਵੇ ਜਾਦੂ ਭਾਵੇ ਗੁਰਮੁਖ ਜੀ ਨਾ ਬੁਝਾਵੇ ਇਹ ਸੱਚ ਸਭਨਾ ਕਾ ਕਸਮ ਹੈ।

ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਤ ਤੂਰੇ। ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂ ਕਰਮੀ ਆਪੋ ਆਪਣੀ ਕੇ ਨੇੜੈ ਖੇਦੂ ਜਿਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਠੈ ਸਭ ਦੁਖ ਜਾਏ ਤੇਗ ਬਹਾਦੁਰ ਸਿਮਰਿਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤੀਆਂ ਹੱਠੀਆਂ ਜੱਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਿਥਮੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੁ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਹਾਈ ਦਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਹੇ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਗੁਰੂ ਗਰੀਬ ਨਿਵਾਜ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਅੰਮ੍ਰਿਤ ਵੇਲੇ ਦੇ ਜੱਗ ਨੇ ਬਖਸ਼ਿਸ਼ ਕੀਤੇ ਅੰਮ੍ਰਿਤ ਵੇਲੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਾਰਾਈ ਸਮੂਹ ਸੰਗਤ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਕਾ ਕੋਟਾਨ ਕੋਟ ਸ਼ੁਕਰ ਹੈ ਗਰੀਬ ਨਿਵਾਜ ਪਾਵਨ ਦਰਬਾਰ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜਾਏ ਗਏ ਸਜੇ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਦੇ ਪਾਠ ਹੋਏ ਗਰੀਬ ਨਿਵਾਜ ਆਪ ਜੀ ਕੀ ਅਗਾਧ ਬੋਧ ਬਾਣੀ ਦੇ ਪਾਠ ਕਰਦੇ ਆਪ ਜੀ ਕੇ ਦਸਵਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਆਪ ਜੀ ਨੇ ਮੁਆਫ਼ ਕਰ ਦੇਣੀਆਂ ਅੱਗੇ ਤੋਂ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੀ ਬਾਣੀ ਸ਼ੁੱਧ ਅਤੇ ਸਪਸ਼ਟ ਪੜ੍ਹਨ ਸੁਣਨ ਵਿਚਾਰਨ ਦੀ ਦਾਤ ਆਪ ਜੀ ਨੇ ਬਖਸ਼ਿਸ਼ ਕਰਕੇ ਨਵਾਜਣਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਧੰਨ ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਬੜ ਜੋਧਾ ਬਹੁ ਪਰ ਉਪਕਾਰੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਜੀਓ ਅੱਜ ਆਪ ਜੀ ਕੇ ਪਾਵਨ ਪਵਿੱਤਰ ਗੁਰਤਾ ਗੱਦੀ ਦਿਵਸ ਨੂੰ ਮਨਾਉਂਦੇ ਹਾਂ ਸੱਚੇ ਪਾਤਸ਼ਾਹ ਜੀਓ ਸੰਗਤਾਂ ਆਪ ਜੀ ਕੀਆਂ ਖੁਸ਼ੀਆਂ ਲੈ ਰਹੀਆਂ ਨੇ ਆਪ ਜੀ ਨੇ ਰਹਿਮਤਾਂ ਕਿਰਪਾਲਤਾ ਕਰਨੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਸਭਨਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਬੰਦੀ ਦੋ ਜਾਤਾ ਜੀ ਆਪ ਜੀ ਨੇ ਕਿਰਪਾ ਕਰਨੀ ਸਦੀਵ ਕਾਲ ਗਰੀਬ ਨਿਵਾਜ ਸੱਚੇ ਪਾਤਸ਼ਾਹ ਬੰਧਨਾ ਤੋਂ ਮੁਕਤ ਕਰਨਾ ਰਹਿਮਤਾਂ ਕਰਨੀਆਂ ਗਰੀਬ ਨਿਵਾਜ ਬੇਅੰਤ ਸੰਗਤਾਂ ਨੇ ਆਪ ਜੀ ਕੇ ਦਰ ਘਰ ਦੀਆਂ ਹਾਜ਼ਰੀਆਂ ਭਰੀਆਂ ਤਿਲ ਫੁੱਲ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤੀਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਘਰੋਂ ਚੜ੍ਹਦੀ ਕਲਾ ਗੁਰਸਿੱਖੀ ਜੀਵਨ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਮੀਡੀਆ ਦੇ ਮਾਧਿਅਮ ਰਾਹੀਂ ਸੰਗਤਾਂ ਵੱਲੋਂ ਹਾਜ਼ਰੀਆਂ ਭਰੀਆਂ ਗਈਆਂ ਸੇਵਾਵਾਂ ਭੇਜੀਆਂ ਗਈਆਂ ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ
ਮਨੋ ਭਾਵਨਾ ਸੰਪੂਰਨ ਕਰਨੀਆਂ ਦਰੋਂ ਘਰੋਂ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਸਤਿਗੁਰੂ ਜੀ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ, ਭਾਵਨਾ ਪ੍ਰੀਤ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਬਣਾ ਲੈਣਾ। ਸਤਿਗੁਰੂ ਜੀ ਓ ਆਪ ਜੀ ਕੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਹੈ। ਗੁਰਸਿੱਖ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਕਾਕਾ ਧਿਆਨ ਸਿੰਘ ਅਤੇ ਬੱਚੀ ਜਸਲੀਨ ਕੌਰ ਸੱਚੇ ਪਾਤਸ਼ਾਹ ਤਿਨਾਂ ਦਾ ਅੱਜ ਜਨਮ ਦਿਨ ਹੈ। ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਆਪ ਜੀ ਕੇ ਚਰਨ ਕਮਲਾਂ ਵਿਖੇ ਅਰਦਾਸ ਬੇਨਤੀ ਜੋਧੜੀ ਹੈ। ਗਰੀਬ ਨਵਾਜ ਆਪ ਜੀ ਨੇ ਕਿਰਪਾ ਕਰਨੀ, ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਲੰਮੀ ਆਰਮਲਾ ਬਖਸ਼ਿਸ਼ ਕਰਨੀ, ਵਿਦਿਆ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ, ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ। ਪੂਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੈ, ਤੁਮਕੋ ਹਰ ਹਰ ਸਦਾ ਭਜੋ ਜਗਦੀਸ਼ ਦੇ ਮਾਂ ਬਾਪਾਂ ਨੂੰ ਗਰੀਬ ਨਵਾਜ ਸੱਚੇ ਪਾਤਸ਼ਾਹ ਆਪਣੇ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਵਾਜਣਾ, ਰਹਿਮਤਾ ਕਰਨੀ, ਪਰਿਵਾਰ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀਵਾਨਾਂ ਦੀ ਸੰਪੂਰਨਤਾ ਨੂੰ ਮੁੱਖ ਰੱਖਦੇ ਆਪ ਜੀ ਕੇ ਹਜ਼ੂਰ ਪੰਚਾਮ੍ਰਿਤ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੇ। ਸਤਿਗੁਰੂ ਜੀ ਕਿਰਪਾ ਕਰੋ, ਸਮੂਹ ਸੰਗਤ ਨੂੰ ਕਿਰਤਾਰਥ ਕਰਦੇ ਹੋਏ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਬਖਸ਼ਿਸ਼ ਕਰੋ ਜੀ। ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ। ਪਾਵਨ ਹਜ਼ੂਰੀ ਵਿੱਚ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮੂਰਤ ਹਰ ਗੋਬਿੰਦ ਸਵਾਰੀ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ

ਇਹ ਮਾਇਆ ਜਗ ਮੋਹਣੀ ਪਾਈ, ਕਰਮ ਸਭੇ ਵੇਕਾਰੀ, ਸੁਣ ਪੰਡਿਤ ਕਰਮਾਕਾਰੀ।

ਸਾਚ ਸਹਿਜ ਗੁਰ ਤੇ ਉਪਜੈ ਭਾਈ, ਮਨ ਨਿਰਮਲ ਸਾਚ ਸਮਾਈ। ਗੁਰ ਸੇਵੇ ਸੋ ਬੂਜੈ ਭਾਈ, ਗੁਰ ਬਿਨ ਮਗ ਨ ਪਾਈ। ਜਿਸ ਅੰਤਰ ਲੋਭ ਕੇ ਕਰਮ ਕਮਾਵੇ ਪਾਈ, ਕੂੜ ਬੋਲ ਵਿਖਾਈ। ਪੰਡਿਤ ਦਹੀ ਵਿਲੋਈਐ ਭਾਈ, ਵਿੱਚੋਂ ਨਿਕਲੈ ਤੱਥ। ਜਲ ਮਥੀਐ ਜਲ ਦੇਖੀਐ ਭਾਈ, ਇਹ ਜਗ ਇਹਾ ਵੱਥ। ਗੁਰ ਬਿਨ ਭਰਮ ਵਿਗੂਚੀਐ ਭਾਈ, ਘਟ ਘਟ ਦਿਓ ਅਲਖ। ਇਹ ਜਗ ਤਾਕੋ ਸੂਤ ਕੋ ਭਾਈ, ਦੈ ਦਿਸ ਬਾਂਧੋ ਮਾਇ। ਬਿਨ ਗੁਰ ਗਾਠ ਨ ਛੁੱਟੇ ਭਾਈ, ਥਾਕੇ ਕਰਮ ਕਮਾ। ਇਹ ਜਗ ਭਰਮ ਬੁਲਾਇਆ ਭਾਈ, ਇਹ ਜਗ ਭਰਮ ਭੁਲਾਇਆ ਭਾਈ। ਕਹਿਣਾ ਕਛੂ ਨ ਜਾਏ, ਗੁਰ ਮਿਲੀਐ ਭਉ ਮਨ ਵਸੈ ਭਾਈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ ਤੇ ਤੁਕੀ, ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਦਕਾਰੀ, ਪਾਪ ਪੁੰਨ ਜਗ ਜਾਇਆ ਭਾਈ, ਬਿਨਸੈ ਨਾਮ ਵਿਸਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪੰਜ ਪਿਆਲੇ ਪੰਜ ਪੀਰ, ਛਟਮ ਪੀਰ ਬੈਠਾ ਗੁਰ ਭਾਰੀ, ਅਰਜੁਨ ਕਾਇਆ ਪਲਟ ਕੈ, ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰਸੂਰਮਾ, ਬੜਜੋ ਦਾ ਬਹੁ ਪਰ ਉਪਕਾਰੀ। ਪਰਮ ਸਨਮਾਨਯੋਗ ਗੁਰੂ ਰੂਪ ਸਾਹਿਬ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਰਹਿਮਤਾਂ ਪ੍ਰਾਪਤ ਕਰ ਰਹੇ ਹੋ। ਅੱਜ ਛੇਵੇਂ ਗੁਰਦੇਵ ਬੀਰੀ ਪੀਰੀ ਦੇ ਮਾਲਕ, ਭਗਤੀ ਅਤੇ ਸ਼ਕਤੀ ਦੇ ਪ੍ਰਤੀਕ, ਧੰਨ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਗੁਰਿਆਈ ਦਿਵਸ ਹੈ। ਸਭ ਤੋਂ ਪਹਿਲਾਂ ਉਹਨਾਂ ਦੇ ਗੁਰਤਾ ਗੱਦੀ ਦਿਵਸ ਦੀਆਂ ਆਪ ਸਭ ਨੂੰ ਮੁਬਾਰਕਾਂ ਹੋਣ। 1606 ਈਸਵੀ ਅੰਦਰ ਜਦੋਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਲਾਹੌਰ ਵੱਲ ਸ਼ਹਾਦਤ ਦੇਣ ਵਾਸਤੇ ਤੁਰੇ ਸਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ, ਤਾਂ ਉਸ ਤੋਂ ਪਹਿਲਾਂ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਧੰਨ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਅਤੇ ਹੋਰ ਅਨੇਕਾਂ ਗੁਰੂ ਪਿਆਰੇ ਗੁਰਸਿੱਖਾਂ ਨੂੰ ਨਾਲ ਲੈ ਕਰਕੇ ਛੇਵੇਂ ਗੁਰਦੇਵ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗੁਰਿਆਈ ਦਾ ਤਿਲਕ ਲਾਇਆ ਸੀ। 11 ਸਾਲ ਦੀ ਉਮਰ ਸੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਦੋਂ, ਅਤੇ ਨਾਲ ਹੀ ਵਚਨ ਕੀਤੇ ਸਨ ਕਿ ਅਸੀਂ ਭਗਤੀ, ਸ਼ਾਂਤੀ, ਸਬਰ, ਸੰਤੋਖ, ਬਰਦਾਸ਼ਤ, ਅਜਰ ਨੂੰ ਜਰਨ ਦੀ ਇੰਤਹਾ ਕਰ ਚੁੱਕੇ ਹਾਂ। ਅੱਜ ਤੋਂ ਆਪ ਜੀਆਂ ਨੇ ਜਿੱਥੇ ਗੁਰੂ ਨਾਨਕ ਦੇ ਘਰ ਅੰਦਰ ਪੀਰੀ ਦੇ ਸੰਕਲਪ ਦਾ ਪ੍ਰਚਾਰ ਕੀਤਾ ਜਾਂਦਾ ਹੈ, ਉੱਥੇ ਮੀਰੀ ਦਾ ਸੰਕਲਪ ਵੀ ਚੱਲੇਗਾ, ਭਗਤੀ ਦੇ ਨਾਲ ਸ਼ਕਤੀ ਵੀ ਚੱਲੇਗੀ, ਧਰਮ ਦੇ ਨਾਲ ਰਣਨੀਤੀ ਰਾਜਨੀਤੀ ਕਿਵੇਂ ਧਰਮ ਦੇ ਵਿੱਚ ਰਹਿ ਕਰਕੇ ਕਰਨੀ ਹੈ, ਇਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੰਚਮ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤੇ ਸਨ। ਗੁਰਤਾ ਗੱਦੀ 'ਤੇ ਬੈਠਦਿਆਂ ਹੀ ਸਤਿਗੁਰਾਂ ਨੇ ਸੰਗਤਾਂ ਨੂੰ ਇਹ ਹੁਕਮਨਾਮੇ ਸਾਹਿਬ ਭੇਜੇ ਕਿ ਆਪਣੀਆਂ ਜਵਾਨੀਆਂ ਭੇਟ ਕਰੋ, ਸ਼ਸਤਰ ਲੈ ਕੇ ਆਓ, ਘੋੜੇ ਲੈ ਕੇ ਆਓ। ਅਤੇ ਆਪ ਸਤਿਗੁਰਾਂ ਨੇ ਦੋ ਤਲਵਾਰਾਂ ਵੱਧੀਆਂ, ਇੱਕ ਮੀਰੀ ਦੀ, ਇੱਕ ਪੀਰੀ ਦੀ, ਇੱਕ ਅਜਮਤ ਦੀ, ਇੱਕ ਰਾਖੀ ਕਰੇ ਵਜ਼ੀਰੀ ਦੀ, ਹਿੰਮਤ ਬਾਹਾਂ ਕੋਟਗੜ੍ਹ, ਬਲਾਕ ਦਰਵਾਜ਼ਾ ਬਲਖ ਬਖੀਰੀ ਦੀ, ਪੱਗ ਤੇਰੀ ਕੀ ਜਹਾਂਗੀਰ ਦੀ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਢਾਡੀ ਆਜ਼ਾਦ ਕੀਤੇ, ਢਾਡੀਆਂ ਨੇ ਭਾਈ ਨੱਥਾ ਜੀ, ਭਾਈ ਅਬਦੁੱਲਾ ਜੀ ਨੇ, ਇਹ ਗੁਰੂ ਸਾਹਿਬ ਜੀ ਦੇ ਉਸਤਤ ਵਿੱਚ ਇਹ ਸੋਹਲੇ ਗਾਏ, ਢਾਡੀ ਵਾਰਾਂ ਗਾਈਆਂ, ਸਿੱਖਾਂ ਵਿੱਚ ਜੋਸ਼ ਭਰੇ। ਚਾਰ ਜੰਗਾਂ ਸਤਿਗੁਰਾਂ ਨੇ ਲੜੀਆਂ, ਪਹਿਲੀਆਂ ਜੰਗਾਂ ਸਨ ਸਿੱਖਾਂ ਦੀਆਂ ਜਿਨ੍ਹਾਂ ਵਿੱਚ ਸਤਿਗੁਰਾਂ ਨੂੰ ਜਿੱਤ ਪ੍ਰਾਪਤ ਹੋਈ। ਗੁਰੂ ਸਾਹਿਬ ਜੀ ਬੜੇ ਪਰਉਪਕਾਰੀ, ਦਇਆਲੂ, ਬੜੇ ਰਹਿਮਤਾਂ ਮੰਨਣ ਵਾਲੇ ਸਨ। ਉਹਨਾਂ ਨੇ ਤੁਰ ਕੇ, ਵਿਚਰ ਕੇ ਪ੍ਰਚਾਰ ਕੀਤਾ। ਜਿੱਥੇ ਜਿੱਥੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਗਏ, ਉਹਨਾਂ ਉਹਨਾਂ ਥਾਵਾਂ 'ਤੇ ਗੁਰਦੇਵ ਪਿਤਾ ਮਹਾਰਾਜ ਨੇ ਜਾ ਕਰਕੇ ਗੁਰੂ ਨਾਨਕ ਦੇ ਪਿਆਰ ਵਿੱਚ ਜਿਹੜੇ ਬੂਟੇ ਸੁੱਕਦੇ ਪਏ ਸਨ, ਫਿਰ ਉਹਨਾਂ ਨੂੰ ਜਾ ਕਰਕੇ ਹਰਿਆ ਕੀਤਾ। ਭਾਵੇਂ ਉਹ ਕਸ਼ਮੀਰ ਦੀ ਮਾਈ ਹੋਵੇ, ਭਾਵੇਂ ਉਹ ਨਾਨਕ ਮੱਤੇ ਦਾ ਬਾਬਾ ਅਲਮਸਤ ਹੋਵੇ, ਭਾਵੇਂ ਸਾਈਂ ਦਾਸ ਹੋਵੇ, ਬੇਅੰਤ ਸਿੱਖਾਂ ਨੂੰ ਸਤਿਗੁਰਾਂ ਨੇ ਆਪਣੇ ਦੀਦਾਰ ਬਖਸ਼ਿਸ਼ ਕਰਕੇ ਰਹਿਮਤਾਂ ਦਿੱਤੀਆਂ। ਐਸੇ ਦੀਨ ਦਿਆਲ ਸਤਿਗੁਰੂ ਦਤਾਰ ਪਿਤਾ ਜੀ ਦਾ ਅੱਜ ਗੁਰਿਆਈ ਦਿਵਸ ਹੈ। ਸੋ ਸਭ ਨੂੰ ਮੁਬਾਰਕਾਂ, ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਅੰਦਰ ਮੀਰੀ ਪੀਰੀ ਭਗਤੀ ਸ਼ਕਤੀ ਦਾ ਸੰਕਲਪ ਵਧੇ, ਇਹੀ ਅਰਦਾਸ ਬੇਨਤੀ ਹੈ। ਆਓ ਹੁਣ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਆਸਾ ਕੀ ਵਾਰ ਦੇ ਕੀਰਤਨ ਹੋਣਗੇ। ਸਤਿਕਾਰਯੋਗ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ, ਤਿੰਨਾਂ ਦਾ ਜੱਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਇੱਕ ਬੇਨਤੀ ਹੋਰ ਹੈ, ਅੱਜ ਗੁਰਿਆਈ ਦਿਵਸ ਦੇ ਸੰਬੰਧ ਅੰਦਰ ਹੀ 10 ਵਜੇ ਤੋਂ 10:40 ਤੱਕ ਜੋ ਵਿਸ਼ੇਸ਼ ਕੀਰਤਨ ਰੱਖਿਆ ਜਾਂਦਾ ਹੈ ਉਹ ਵੀ ਹੋਏਗਾ। ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तो बंधन अनकबार सर्वकला समर्थ दंडोत बंधन अनकबार

ਬਿਸਮਾਤ ਪੌਣ ਸਮਾਤ ਪਾਣੀ ਬਿਸਮਾਤ ਅਗਨੀ ਖੇਡ ਹੈ ਵਿਡਾਣੀ ਬਿਸਮਾਤ ਧਰਤੀ ਬਿਸਮਾਤ ਖਾਣੀ ਬਿਸਮਾਤ ਸਾਧ ਲੱਗੇ ਪ੍ਰਾਣੀ।

ਸਾਰੀ ਸੰਗਤਾਂ ਨੂੰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਗੁਰਤਾਗ ਦੀ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਜੀ। ਆਓ ਸਮਾਂ ਹੁਣ ਕਥਾ ਦੇਗਾ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਸਕੱਤਰ ਸਿੰਘ ਜੀ, ਆਪ ਜੀਆਂ ਨੂੰ ਕਥਾ ਰਾਹੀਂ ਯਾਦ ਕਰਨੀ। ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਆਪ ਜੀ ਨੇ ਕਥਾ ਨੂੰ ਸਰਵ ਕਰਨ ਦੀ ਕਿਰਪਾਲਤਾ ਕਰਨੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

0: ਵਿੱਚ ਬਾਣੀ ਅੰਮ੍ਰਿਤ ਸਾਰੇ
1: ਪੋਥੀ ਦੇ ਪੋਥੀ ਨੂੰ ਰੱਖੀ ਕੱਢ ਕੇ ਰੱਖ ਗਏ ਨੇ ਪਹਿਲਾਂ ਪੋਥੀ ਪਹਿਲੀ
0: ਗੁਰਬਾਣੀ ਕਹੇ ਸੇਵਕ ਜਨਮਾਨੈ ਪ੍ਰਤੱਖ ਗੁਰੂ ਨਿਸਤਾਰੇ ਜੇਤਾ ਜਿਉ ਪਿੰਡ ਸਭ ਤੇਰਾ

दास कहे जन नानक जेहा तू करा।

ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਣ ਗੁਰ ਸੂਰਮਾ।

पाप पुन जग जाया भाई बिनसै नाम विसारी ए माया जग

जित कर्म सुख उपजै पाई सो आत्म तत् विचारी। परम सम्मान योग धन धन साहिब श्री गुरु ग्रंथ साहिब महाराज जी की पावन गोदी च सभाए महान गुरु सवारी साध संगत जीओ करो रसना पवित्र आखो वाहे गुरु जी का खालसा वाहे गुरु जी की फतेह। वडभागे जेड़िया ते निरंकार दी रहमत होई आप सब नूं गुरु पातशाह दी पावन हजूरी च अमृत वेले दे सजे हुए दवाना दी हाजरी दा सुभाग प्राप्त होया है। अमृत वेले तो सतगुर सच्चे पातशाह जी सिख संगतां नूं दर्शन दारे बख्श रहे हन। गुरु के बहुत ही सत्कार जो गुरु के कीर्तनीए आप जिनू अलाही बाणी दा अमृतमय कीर्तन श्रवण करवा रहे सन। गुरु कृपा करे साडियां हाजरियां लेखे लग जान। रोजाना दी तरह अमृत वेले जो पहला संदेश पहला उपदेश पहला हुक्मनामा गुरु पातशाह संगतां दे नाम जारी करदे ने उस पावन शब्द की व्याख्या करन दा यतन करांगे रोजाना की तरह। ते नाल नाल क्योंकि अज दा दिहाड़ा इस करके होर विशेष हो जांदा है कि छेवें गुरु सतगुरु गुरु हरगोबिंद साहिब महाराज जी तिन्हां दा गुरगद्दी दिवस है। इतिहास ते पंछी झात मारन दा यतन करांगे। पंचम पातशाह जी ने रहमत कीती समुची मनुखता ते कि आदि ग्रंथ की संपादना कीती इन्हां नूं प्रकाश कीता है सचखंड श्री हरिमंदर साहिब जिस नूं दरबार साहिब कहा गया है। बाबा बुढ़ा जी नूं ताबिया बिठाया है। बाणी गुरु गुरु है बाणी दा उपदेश दे करके इहदे नाल जुड़न की प्रेरणा दित्ती। समें की हुकूमत नूं इह चंगा ना लगा कि कोई होर धर्म अपनी धर्म पुस्तक बना के ते उन्हूं इन्ना सन्मान देवे। वो एक नवां धर्म चला रहे सन। बड़ियां शिकायतां सरकारी दरबारे हिंदू धर्म वालों ब्राह्मण वालों भी होईयां। इह ते किसे जात पात नूं नहीं मनदे। कट्ठे इशनान इक्को पाणी विच करी जांदे ने। इको लंगर च बैठ के शकी शकाई जाते ने। जात पात खत्म कर दिती। बादशाह दे शिकायतां भी गई। बादशाह ने इहदी पड़चोल पड़ताल भी की। ब्राह्मण क्योंकि चलाक बड़ा है उन्हें अपनी ते गल की नाल किया जी इहदे विच मुसलमानां दी तुहीन है। खैर समय के हालात मुताबक सतगुरु गुरु अर्जन देव महाराज जी शांति दे पुंज जिन्हों का काम मनुखता का भला से जदों किते काल पिया दिन रात एक करके उन्होंने
ਮਨੁੱਖਤਾ ਦੀ ਸੇਵਾ ਕੀਤੀ। ਗੁਰੂ ਕੀ ਗੋਲਕ ਦਾ ਮੂੰਹ ਜਿਹੜਾ ਉਹ ਰੋਗੀਆਂ ਵਾਲੇ ਪਾਸੇ ਨੂੰ, ਦਵਾਈਆਂ ਵਾਲੇ ਪਾਸੇ ਨੂੰ, ਲਾਹੌਰ ਦੀਆਂ ਗਲੀਆਂ ਵਿੱਚ ਦਿਨ ਰਾਤ ਇੱਕ ਕਰਕੇ ਗੁਰਸਿੱਖਾਂ ਨੂੰ ਨਾਲ ਲੈ ਕਰਕੇ ਸੇਵਾ ਕੀਤੀ। ਸਭ ਕੁਝ ਹੁੰਦਿਆਂ ਸੁਣਦਿਆਂ ਫਿਰ ਵੀ ਸਮੇਂ ਦੀ ਹਕੂਮਤ ਕੋਲ ਸ਼ਿਕਾਇਤਾਂ ਹੋਈਆਂ ਸਨ, ਪੜਤਾਲਾਂ ਹੋਈਆਂ ਸਨ। ਜਹਾਂਗੀਰ ਬਾਦਸ਼ਾਹ ਨੇ ਤਖ਼ਤ ਤੇ ਬੈਠਦੇ ਸਾਰ, ਕਿਉਂਕਿ ਕੱਟੜਪੰਥੀ ਸੀ, ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਨ ਦਾ ਮਨ ਬਣਾ ਲਿਆ ਪਹਿਲਾਂ ਹੀ। ਲਾਹੌਰ ਸੱਦ ਲਿਆ ਗਿਆ, ਤਸੀਹੇ ਦਿੱਤੇ ਗਏ ਔਰ ਉਹਨਾਂ ਦੀ ਸ਼ਹਾਦਤ ਹੋਈ। ਜਾਣ ਤੋਂ ਪਹਿਲਾਂ ਜਿਹੜਾ ਵੱਖਰਾ ਕੰਮ ਕਰਕੇ ਗਏ ਨੇ, ਜਿਹਦੇ ਨਾਲ ਅੱਜ ਦਾ ਸੰਬੰਧ ਹੈ, ਗੁਰੂ ਪਾਤਸ਼ਾਹ ਜੀ ਦਾ ਆਪਣਾ ਸਪੁੱਤਰ ਹਰਗੋਬਿੰਦ ਸਿਰਫ 11 ਸਾਲ ਦੇ ਸਨ। ਹੈਰਾਨ ਹੋਈਦਾ, ਜਿੱਥੇ ਹਕੂਮਤ ਨਾਲ ਟੱਕਰ ਸੀ, ਹਕੂਮਤ ਵੱਲੋਂ ਕਦੀ ਸੁਲਹੀ ਖਾਂ ਆ ਗਿਆ, ਕਦੀ ਸੁਲਵੀ ਖਾਂ ਆ ਗਿਆ, ਕਦੀ ਗੁਰੂ ਪਾਤਸ਼ਾਹ ਨੂੰ ਖੁਦ ਲਾਹੌਰ ਬੁਲਾ ਲਿਆ ਗਿਆ ਸਪਸ਼ਟੀਕਰਨ ਦੇ ਲਈ। ਬੀਰਬਲ ਜਿਹਦੇ ਚੁਟਕਲੇ ਬੜੇ ਮਸ਼ਹੂਰ ਨੇ, ਗੁਰੂ ਅਰਜਨ ਦੇਵ ਦੀ ਸ਼ਹਾਦਤ ਵਿੱਚ ਬਹੁਤ ਵੱਡਾ ਹਿੱਸਾ ਸੀ ਉਹਦਾ। ਕੱਟੜ ਮੁਸਲਮਾਨਾਂ ਦਾ ਬਹੁਤ ਵੱਡਾ ਹਿੱਸਾ ਸੀ। ਤੇ ਇਹ ਤੇ ਹੋ ਗਿਆ ਹਕੂਮਤੀ ਤੇ ਬਾਹਰੋਂ ਸੱਚੇ ਪਾਤਸ਼ਾਹ ਨਾਲ ਆਡੇ ਲੈਣ ਦੀ ਬਾਤ। ਉੱਧਰ ਗੁਰੂ ਘਰ ਅੰਦਰ ਵੱਡੇ ਭਰਾ ਦਾ ਪਿਥੀ ਚੰਦ ਜੀ ਨੇ ਗੁਰੂ ਜੀ ਦੀ ਬੜੀ ਵਿਰੋਧਤਾ ਕੀਤੀ। ਲਗਾਤਾਰ ਤੁਸੀਂ ਸਰਵਣ ਕਰਦੇ ਹੋ, ਇਤਿਹਾਸ ਤੋਂ ਜਾਣੂ ਹੋ ਗਏ। ਸ਼ਰਧਾ ਦੇ ਤੌਰ ਤੇ ਇਤਿਹਾਸਕ ਦਿਹਾੜਾ ਹੋਣ ਦੇ ਨਾਤੇ ਕੁਝ ਇਸ਼ਾਰੇ ਦੇਣ ਦਾ ਯਤਨ ਕਰ ਰਿਹਾ ਹਾਂ। ਸ਼ਹਿਨਸ਼ਾਹ ਜੀ ਨੇ ਲਗਾਤਾਰ ਜੋ ਮਿਸ਼ਨ ਬਾਬੇ ਨਾਨਕ ਦੇਵ ਮਹਾਰਾਜ ਜੀ ਦਾ ਸੀ ਉਹਨੂੰ ਅਗਾਂਹ ਵਧਾਇਆ ਹੈ। ਪ੍ਰਿਥੀ ਚੰਦ ਨੇ ਵਿਰੋਧਤਾ ਕੀਤੀ, ਮੈਨੂੰ ਗੁਰਗੱਦੀ ਮਿਲਣੀ ਚਾਹੀਦੀ ਆ, ਉਹਨੂੰ ਨਹੀਂ ਮਿਲੀ। ਬਾਬਾ ਬੁੱਢਾ ਜੀ ਨੇ 2 ਦਸਤਾਰਾਂ ਸਜਾ ਦਿੱਤੀਆਂ, ਇੱਕ ਪ੍ਰਿਥੀ ਚੰਦ ਨੂੰ ਦੇ ਦਿੱਤੀ ਵਡੇਰਾ ਹੋਣ ਦੇ ਨਾਤੇ, ਇੱਕ ਗੁਰੂ ਅਰਜਨ ਦੇਵ ਜੀ ਨੂੰ ਦਿੱਤੀ ਸੀ। ਉਹ ਵਾਰ ਵਾਰ ਢਿੱਡ ਅੜੀਆਂ ਲੈਂਦਾ ਰਿਹਾ। ਖਿਆਲ ਕਰਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜਨਮ ਤੋਂ ਪਹਿਲਾਂ ਲੈ ਕਰਕੇ ਜਨਮ ਤੋਂ ਹੋਣ ਤੋਂ ਪਹਿਲਾਂ ਤੋਂ ਹੀ ਉਹ ਵਿਰੋਧ ਵਿੱਚ ਹੈ ਵੀ ਅਰਜਨ ਦਾ ਕਿਹੜਾ ਕੋਈ ਪੁੱਤਰ ਹੈ, ਮੇਰੇ ਪੁੱਤਰ ਮਿਹਰਵਾਨ ਨੂੰ ਗੁਰਗੱਦੀ ਮਿਲਣੀ ਹੈ। ਜਿਹਨਾਂ ਬਾਬਾ ਬੁੱਢਾ ਜੀ ਦੀ ਮਿਹਰ ਸਦਕਾ ਬੱਚੇ ਨੇ ਜਨਮ ਲਿਆ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ, ਫਿਰ ਇਸ ਬੱਚੇ ਨੂੰ ਮਰਵਾਉਣ ਦੀਆਂ ਸਾਜ਼ਿਸ਼ਾਂ ਇੱਕ ਨਹੀਂ ਦੋ ਨਹੀਂ ਕਈ ਕੀਤੀਆਂ ਪ੍ਰਿਥੀ ਚੰਦ ਨੇ। ਪਰਿਵਾਰ ਵਿੱਚੋਂ ਜਿੰਨੀ ਵਿਰੋਧਤਾ ਇਹਨਾਂ ਦੀ ਹੋਈ ਹੈ, ਸ਼ਾਇਦ ਦੂਜੇ ਗੁਰੂਆਂ ਦੀ ਓਨੀ ਨਹੀਂ ਹੋਈ। ਦਾਈ ਦੇ ਥਣਾਂ ਨੂੰ ਜ਼ਹਿਰ ਲਾ ਕੇ ਉਹਨੂੰ ਲਾਲਚ ਦੇ ਕੇ ਭੇਜਿਆ ਗਿਆ, ਕਿਵੇਂ ਨਾ ਕਿਵੇਂ ਇਸ ਬਾਲਕ ਨੂੰ ਮਾਰ ਦਿੱਤਾ ਜਾਏ, ਥਣ ਮੂੰਹ ਚ ਪਾਏਗਾ, ਜ਼ਹਿਰ ਮੂੰਹ ਨੂੰ ਜਾਏਗਾ, ਚੱਟੇਗਾ, ਬਾਲਕ ਦੀ ਮੌਤ ਹੋ ਜਾਏਗੀ। ਲੇਕਿਨ ਸੁਚੇਤ ਬਾਲਕ ਹੈ, ਉਹਨੇ ਮੂੰਹ ਨਾ ਲਾਇਆ। ਇੱਕ ਚੇਤੇ ਰੱਖਣ ਵਾਲੀ ਬਾਤ ਹੈ, ਸਿੱਖ ਨੂੰ ਹਮੇਸ਼ਾ ਮਾਰਨ ਦੇ ਯਤਨ ਹੋਏ ਨੇ, ਅੱਜ ਵੀ ਹੋ ਰਹੇ ਨੇ। ਕਈ ਤਰੀਕੇ ਗੰਗੂ ਦੇ ਵਾਰਸ, ਚੰਦੂ ਦੇ ਵਾਰਸ ਅੱਜ ਵੀ ਅਪਣਾ ਰਹੇ ਨੇ। ਅੱਜ ਵੀ ਬਾਣੀ ਨਾਲੋਂ ਜੋੜ ਕੇ ਹੋਰ ਗ੍ਰੰਥ ਸਾਡੇ ਮੂੰਹ ਵਿੱਚ ਪਾਏ ਜਾ ਰਹੇ ਨੇ, ਤਾਂ ਕਿ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲੋਂ ਸਿੱਖ ਦਾ ਸੰਬੰਧ ਟੁੱਟ ਜਾਏ, ਇਹ ਮਾਨਸਿਕ ਮੌਤ ਤੇ ਮਰ ਜਾਏ। ਸੁਚੇਤ ਹੋਣ ਦੀ ਲੋੜ ਹੈ। ਖੈਰ, ਮੈਂ ਸ਼ਾਰਤਨ ਕਹਿਣ ਦਾ ਯਤਨ ਕਰਾਂ। ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਪਤਾ ਹੈ ਕਿ ਹੁਣ ਲਾਹੌਰ ਦਰਬਾਰ ਨਾਲ ਜੇ ਸਿੱਧਾ ਇੱਟ ਖੜਕਾ ਹੋਣਾ ਹੈ,
ਉਹਨਾਂ ਈਨ ਮਨਾਉਣੀ ਹੈ। ਗੁਰੂ ਨਾਨਕ ਦਾ ਦਰ ਕਿਸੇ ਦਾ ਗੁਲਾਮ ਨਹੀਂ ਹੋ ਸਕਦਾ। ਇਸ ਲਈ ਜਾਣ ਤੋਂ ਪਹਿਲਾਂ ਸਾਡੇ ਬਹੁਤ ਸਾਰੇ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਸੱਚੇ ਪਾਤਸ਼ਾਹ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਦੇ ਕਾਬਲ ਸਮਝਿਆ ਤੇ ਇੱਕ ਪਰਖ ਦਾ ਵੀ ਜ਼ਿਕਰ ਆਉਂਦਾ ਹੈ। 11 ਸਾਲ ਦੀ ਉਮਰ ਹੈ, ਚੇਤੇ ਰੱਖਣ ਵਾਲੀ ਬਾਤ ਹੈ। ਤੇ ਤਕਰੀਬਨ 49 ਸਾਲ ਦੀ ਉਮਰ ਵਿੱਚ ਇਹ ਜੋਤੀ ਜੋਤ ਸਮਾਉਂਦੇ ਨੇ। 38 ਸਾਲ ਗੁਰਗੱਦੀ ਦੇ ਸਭਾਏ ਮਾਰਦੇ ਨੇ। ਖੈਰ, ਗੁਰੂ ਅਰਜਨ ਦੇਵ ਮਹਾਰਾਜ ਜੀ ਲਾਹੌਰ ਜਾਣ ਦਾ ਸੁਨੇਹਾ ਆਇਆ, ਨਾਲ ਸਿੰਘ ਤਿਆਰ ਹੋਏ, 5 ਸਿੱਖ ਨਾਲ ਗਏ ਸਨ ਲਾਹੌਰ। ਤੇ ਜਾਣ ਤੋਂ ਪਹਿਲਾਂ ਇੱਕ ਤਲਵਾਰ ਮੰਗਵਾਈ ਗਈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਪਕੜਾ ਦਿੱਤੀ ਗਈ ਤੇ ਪਕੜਾ ਕੇ ਕਿਹਾ, ਬੇਟਾ ਸਮਾਂ ਬੜਾ ਭਿਅੰਕਰ ਆ ਰਿਹਾ ਹੈ, ਸੱਚ ਖਾਤਰ ਹੱਕ ਦੀ ਲੜਾਈ ਸ਼ਾਇਦ ਲੜਨੀ ਪਵੇ। ਮੈਂ ਸਮੇਂ ਦੀ ਹਕੂਮਤ ਨੂੰ ਸ਼ਾਂਤਮਈ ਰਹਿ ਕਰਕੇ ਸਮਝਾਉਣ ਦਾ ਯਤਨ ਕਰਾਂਗਾ, ਜੇ ਉਹਦੇ ਖਾਨੇ ਨਾ ਪਵੇ ਤੇ ਅਗਲਾ ਜਿਹੜਾ ਢੰਗ ਤਰੀਕਾ ਉਹ ਫਿਰ ਸ਼ਸਤਰਧਾਰੀ ਹੋਣਾ ਹੈ। ਹੱਥਾਂ ਬਾਜ ਕਰਾ ਰਿਹਾ, ਵੈਰੀ ਮਿੱਤ ਨਾ ਹੋਏ, ਇਹ ਬਚਨ ਕਹਿ ਕੇ ਗਏ ਨੇ। ਤੇ ਨਾਲ ਕਿਹਾ, ਆਹ ਤਲਵਾਰ ਲਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਲਵਾਰ ਲਈ, ਕਹਿਣ ਲੱਗੇ ਮਿਆਨ ਵਿੱਚੋਂ ਕੱਢੋ, ਮਿਆਨ ਚੋਂ ਕੱਢ ਲਈ ਗਈ। ਕਹਿਣ ਲੱਗੇ ਆਪਣੇ ਹੱਥ ਦੀ ਉਂਗਲ ਤੇ ਵਾਰ ਕਰੋ। ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਲਿਖਿਆ, ਹੋਰਨਾਂ ਨੇ ਵੀ ਲਿਖੇ ਇਹ ਪਾਵਨ ਬਚਨ ਨੂੰ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਬਾਲਕ ਰੂਪ ਨੇ ਤਲਵਾਰ ਤਾਂ ਉਠਾ ਲਈ ਹੈ, ਸਾਹਮਣੇ ਉਂਗਲ ਰੱਖ ਕੇ ਵਾਰ ਕਰਨ ਲੱਗੇ। ਸੱਚੇ ਪਾਤਸ਼ਾਹ ਜੀ ਨੇ ਤਲਵਾਰ ਪਕੜ ਲਈ, ਕਹਿਣ ਲੱਗੇ ਠੀਕ ਹੈ, ਸਮੇਂ ਦੇ ਹਾਲਾਤ ਮੁਤਾਬਕ ਇਹ ਗੁਰਿਆਈ ਦੇ ਯੋਗ ਹੈ, ਤਲਵਾਰ ਦੀ ਵਰਤੋਂ ਕਰਦਿਆਂ ਕਰਦਿਆਂ ਜੇ ਤਨ ਦੀ ਹੋਤੀ ਦੇਣੀ ਪੈ ਜੀ ਤੇ ਸੌਦਾ ਮਹਿੰਗਾ ਨਹੀਂ, ਇਹ ਉਹਨੂੰ ਸਮਝ ਆ ਚੁੱਕਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ। ਪਾਸੇ ਕਰਕੇ ਉਹਨਾਂ ਨੂੰ ਸਮਝਾਇਆ ਗਿਆ ਕਿ ਇਵੇਂ ਇਵੇਂ ਲਾਹੌਰ ਜਾ ਰਹੇ ਹਾਂ ਤੇ ਤੁਸਾਂ ਮਗਰੋਂ ਇਸ ਗੁਰੂ ਨਾਨਕ ਦੇਵ ਮਹਾਰਾਜ ਦੇ ਮਿਸ਼ਨ ਨੂੰ ਸੰਭਾਲਣਾ ਹੈ, ਸ਼ਾਤਮਈ ਦੀ ਇੰਤਹਾ ਮੈਂ ਕਰ ਜਾਣੀ ਹੈ, ਇਸ ਤੋਂ ਬਾਅਦ ਤੁਸਾਂ ਨੇ ਸ਼ਸਤਰਧਾਰੀ ਹੋਣਾ ਹੈ, ਕੌਮ ਨੂੰ ਸ਼ਸਤਰਧਾਰੀ ਕਰਨਾ ਹੈ। ਆਪ ਲਾਹੌਰ ਚਲੇ ਗਏ, 5 ਸਿੱਖ ਨਾਲ ਨੇ, ਬੇਅੰਤ ਤਸੀਹੇ ਦਿੱਤੇ ਗਏ। ਆਪਾਂ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦੀ ਪੁਰਬ ਅਗਲੇ ਦਿਨਾਂ ਚ ਮਨਾਉਣਾ, ਉੱਥੇ ਜ਼ਿਕਰ ਕਰਾਂਗੇ ਕੀ ਉਹਨਾਂ ਨਾਲ ਉੱਥੇ ਭਾਣੇ ਵਾਪਰੇ, ਕਿਵੇਂ ਕਿਵੇਂ ਤਸੀਹਿਆਂ ਨੂੰ ਚੱਲਿਆ ਗਿਆ। ਅਖੀਰਲੇ ਦਿਨ ਨਾਲ ਗਏ ਹੋਏ ਗੁਰਸਿੱਖਾਂ ਨੂੰ ਗੁਰਿਆਈ ਦੀ ਸਮੱਗਰੀ ਦੇ ਪੇਸ਼ ਕੀਤੀ ਕਿ ਜਾ ਕੇ ਬਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਗੁਰਿਆਈ ਤੇ ਸਹਾਇਮਾਨ ਕਰ ਦੇਣਾ ਹੈ, ਜ਼ਿੰਮੇਵਾਰੀ ਦੇਣੀ ਹੈ। ਭਾਈ ਪੈੜਾ ਜੀ, ਭਾਈ ਪਰਾਗਾ ਜੀ, ਇਹ ਸਾਰੇ 5 ਸਿੱਖ ਗੁਰਿਆਈ ਦੀ ਸਮੱਗਰੀ ਨੂੰ ਲੈ ਕਰਕੇ ਬਾਬਾ ਬੁੱਢਾ ਜੀ ਨੂੰ ਨਾਲ ਲਿਆਏ, 6ਵੇਂ ਪਾਤਸ਼ਾਹ ਨੂੰ ਗੁਰਿਆਈ ਦਾ ਜਿਹੜੀ ਰਸਮ ਹੈ ਉਹ ਨਿਭਾਉਣ ਲੱਗੇ ਹਾਂ। ਬਾਬਾ ਬੁੱਢਾ ਜੀ ਨੇ ਤਲਵਾਰਾਂ ਧਾਰਨ ਕਰਵਾਈਆਂ, ਇੱਕ ਸੱਜੇ ਧਾਰਨ ਕਰਵਾਈ, ਇੱਕ ਖੱਬੇ ਧਾਰਨ ਕਰਵਾਈ ਤੇ ਉਹਨਾਂ ਤਲਵਾਰਾਂ ਨੂੰ ਮੀਰੀ ਪੀਰੀ ਦੀ ਤਲਵਾਰਾਂ ਕਿਹਾ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਹੁਕਮ ਸੀ ਜੋ ਉਸ ਤੇ ਅਮਲ ਕੀਤਾ ਗਿਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਤਖ਼ਤ ਤੇ ਸਭਾਏਮਾਨ ਹੋਏ, ਛੋਟੀ ਉਮਰ ਹੈ ਤੇ ਉਧਰ ਇੱਕ ਵੱਡਾ ਸਾਕਾ ਜਿਹੜਾ ਲਾਹੌਰ ਦਾ ਵਾਪਰਿਆ, ਗੁਰੂ ਅਰਜਨ ਦੇਵ ਦੀ ਸ਼ਹਾਦਤ ਸੀ ਤੇ ਉਸ ਸ਼ਹਾਦਤ ਕਰਕੇ ਭੈ ਭੀਤ ਹੋਈ ਪਈ ਸੀ ਮਨੁੱਖਤਾ ਸਿੱਖ ਜਗਤ ਦੇ ਵਿੱਚ, ਧਾਰਮਿਕ ਦੁਨੀਆਂ ਦੇ ਵਿੱਚ।
ਇੱਕ ਸੋਗ ਦੀ ਲਹਿਰ ਸੀ, ਹੁਣ ਕੀ ਬਣੇਗਾ। ਗੁਰੂ ਨਾਨਕ ਦੀ ਚਲਾਈ ਹੋਈ ਮਰਿਆਦਾ, ਗੁਰੂ ਨਾਨਕ ਦੇਵ ਮਹਾਰਾਜ ਦੀ ਚੱਲ ਰਹੇ ਮਿਸ਼ਨ ਦਾ ਅਗਾਂਹ ਕੀ ਬਣੇਗਾ। ਸਮੇਂ ਦੀ ਹਕੂਮਤ ਬਹੁਤ ਟੱਕਰ ਹੈ। ਸ਼ਾਂਤਮਈ ਰਹਿਣ ਵਾਲੇ ਬਾਣੀ ਦੇ ਜਹਾਜ਼, ਬਾਣੀ ਦੇ ਬੋਹਿਤ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰ ਦਿੱਤਾ ਗਿਆ। ਹੁਣ ਕੀ ਹੋਵੇ? ਸਮੇਂ ਦੇ ਹਾਲਾਤ ਨੂੰ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਛਟਮ ਪੀਰ ਬੈਠਾ ਗੁਰਭਾਰੀ ਨੇ ਵਾਚਿਆ ਹੈ ਤੇ ਗੁਰਗੱਦੇ ਲੈਂਦੇ ਸਾਰ ਹੁਕਮ ਕੀਤਾ ਹੈ ਅਸੀਂ ਤਖ਼ਤ ਦੀ ਰਚਨਾ ਕਰਾਂਗੇ। ਦਰਬਾਰ ਸਾਹਿਬ ਦੇ ਸਾਹਮਣੇ ਇੱਕ ਥੜਾ ਬਣਾਇਆ ਹੈ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ ਨੂੰ ਹੁਕਮ ਹੋਇਆ ਸੀ, ਕਹਿਣ ਲੱਗੇ ਇਹਨਾਂ ਦੋਵਾਂ ਨੇ ਤਖ਼ਤ ਉਸ ਥੜੇ ਨੂੰ ਕਾਇਮ ਕੀਤਾ ਹੈ। ਕਿਸੇ ਰਾਜ ਨਾ ਹੱਥ ਲਗਾਇਓ। ਬੁੱਢੇ ਔਰ ਗੁਰਦਾਸ ਬਣਾਇਓ, ਜਿਹੜਾ ਥੜਾ ਪਹਿਲਾਂ ਬਣਿਆ ਨਾ ਜਿਹਨੂੰ ਤਖ਼ਤ ਕਿਹਾ ਗਿਆ ਹੈ, ਇਹ ਦਿੱਲੀ ਦੇ ਤਖ਼ਤ ਨੂੰ ਉੱਚਾ ਰੱਖਿਆ ਗਿਆ ਹੈ ਤੇ ਉੱਥੇ ਕਿਸੇ ਹੋਰ ਮਿਸਤਰੀ ਨੇ ਹੱਥ ਲਿਆ। ਬੜੀਆਂ ਜਿਹੜੀਆਂ ਪੁੱਜੀਆਂ ਹੋਈਆਂ ਰੂਹਾਂ ਨੇ ਇਸ ਤਖ਼ਤ ਦੀ ਉਸਾਰੀ ਕੀਤੀ। ਅੱਜ ਤੋਂ ਹੁਣ ਇੰਦਰਾ ਨੇ ਢਾਇਆ ਸੀ, ਉਸ ਥੜੇ ਨੂੰ ਉਸੇ ਤਰ੍ਹਾਂ ਰੱਖ ਲਿਆ ਗਿਆ ਜਿਹੜਾ ਅਕਾਲ ਤਖ਼ਤ ਦਾ ਅਗਲਾ ਪਾਸਾ ਹੈ। ਮੈਂ ਕਿਉਂਕਿ ਇਸ ਸੀਨ ਨੂੰ ਬੜਾ ਨੇੜਿਓਂ ਵੇਖਿਆ, ਜਦੋਂ ਬਾਬਾ ਸੰਤਾ ਸਿੰਘ ਨੇ ਅਕਾਲ ਤਖ਼ਤ ਨੂੰ ਫਿਰ ਨਵੇਂ ਸਿਰਿਓਂ ਤਿਆਰ ਕਰਤਾ ਇੰਦਰਾ ਦੇ ਕਹਿਣ ਤੇ, ਉਹਨੂੰ ਜੋ ਟੁੱਟ ਭੱਜ ਹੋਈ ਸੀ ਬੰਬਾਂ ਨਾਲ ਉਹਨੂੰ ਸਵਾਰਤਾ, ਸੀਮਿੰਟ ਲਾ ਦਿੱਤਾ, ਉੱਦਾਂ ਹੀ ਜਿੱਦਾਂ ਹੋ ਸਕਦਾ ਸੀ ਮਾੜੇ ਮੋਟੇ ਪੱਚ ਪੁੱਚ ਲਾ ਦਿੱਤੇ। ਸਿੱਖ ਕੌਮ ਨੇ ਪ੍ਰਵਾਨ ਨਾ ਕੀਤਾ, ਉਸ ਤਖ਼ਤ ਨੂੰ ਜੜ੍ਹਾਂ ਤੱਕ ਹਟਾ ਦਿੱਤਾ ਗਿਆ। ਇਹ ਦੁਸ਼ਟ ਵਿਅਕਤੀਆਂ ਦੇ ਹੱਥ ਲੱਗੇ ਨੇ, ਸਿਰਫ਼ ਉਹ ਥੜਾ ਬਚਿਆ ਰਿਹਾ ਜਾਂ ਭਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਨੇ ਬਣਾਇਆ। ਅਕਾਲ ਤਖ਼ਤ ਹੁਣ ਬਣਿਆ ਜਿਹੜਾ, ਇਹਦੀਆਂ ਨੀਹਾਂ ਵਿੱਚ ਇੰਨਾ ਕੁ ਸਰੀਆ ਪਾਇਆ ਗਿਆ, ਅਸੀਂ ਅੱਖੀਂ ਵੇਖੇ ਜਾਂਦੇ ਰਹੇ ਸੇਵਾ ਅਤੇ ਕਾਰ ਸੇਵਾ ਲਈ। ਬਹੁਤ ਵੱਡਾ ਪਟੀਸ਼ ਥੱਲੇ ਥੜਾ ਬੰਨ੍ਹ ਕੇ, ਪਟੀਸ਼ਨ ਬੰਨ੍ਹ ਕੇ ਸੀਮੈਂਟ ਦਾ, ਕੰਕਰੀਟ ਦਾ ਉਸਾਰਿਆ ਗਿਆ। ਕਿਉਂਕਿ ਤਖ਼ਤ ਦੀ ਰਚਨਾ ਦਾ ਮਤਲਬ ਸੀ ਵੀ ਦਿੱਲੀ ਦਾ ਤਖ਼ਤ ਐਸਾ ਹੈ ਕਿ ਉੱਥੇ ਜਦੋਂ ਤਖ਼ਤ ਦਾ ਮਾਲਕ ਬਦਲ ਜਾਂਦਾ ਹੈ, ਰਾਜਾ ਬਦਲ ਜਾਂਦਾ, ਤਖ਼ਤ ਦੇ ਹੁਕਮ ਬਦਲ ਜਾਂਦੇ ਨੇ ਤੇ ਐਸੇ ਤਖ਼ਤ ਦੀ ਲੋੜ ਹੈ ਜਿਹਨੂੰ ਅਕਾਲ ਤਖ਼ਤ ਕਿਹਾ ਗਿਆ ਹੈ। ਅਕਾਲ ਮਤਲਬ ਜਿਸ ਤੇ ਕੌਮ ਸਮੇਂ ਦਾ ਕੋਈ ਅਸਰ ਨਹੀਂ, ਜਿਸ ਤੇ ਕਾਲ ਦਾ ਕੋਈ ਅਸਰ ਨਹੀਂ ਤੇ ਅਕਾਲ ਦਾ ਹੁਕਮ ਅਟਲ ਹੈ, ਉਹ ਬਦਲਦਾ ਨਹੀਂ। ਆਹ ਹੁਕਮ ਹੈ ਨਾ ਗੁਰਬਾਣੀ, ਇਹਦੇ ਚ ਕੋਈ ਤਬਦੀਲੀ ਕਰ ਸਕਦਾ ਨਾ। ਤਖ਼ਤ ਤੋਂ ਜੋ ਹੁਕਮ ਹੋਏਗਾ ਉਹ ਗੱਲ ਵੱਖਰੀ, ਵੀ ਸਾਡਾ ਤਖ਼ਤ ਵੀ ਗੁਲਾਮ ਹੋ ਗਿਆ, ਅੱਜ ਹੁਕਮਨਾਮਾ ਹੁੰਦਾ ਤੇ ਕੱਲ ਨੂੰ ਹੁਕਮਨਾਮਾ ਬਦਲ ਲਿਆ ਜਾਂਦਾ। ਅੱਜ ਫਲਾਣੇ ਨੂੰ ਛੇਕ ਦਿਓ, ਕੱਲ ਨੂੰ ਵਾਪਸ ਲੈ ਲਓ, ਅੱਜ ਫਲਾਣੇ ਨੂੰ ਮਾਫੀ ਦੇ ਦਿਓ, ਕੱਲ ਨੂੰ ਮਾਫੀ ਫਿਰ ਉਹਦੀ ਸਜ਼ਾ ਲਾ ਦਿਓ। ਇਹ ਕੋਈ ਤਖ਼ਤ ਦਾ ਕੰਮ ਨਹੀਂ ਸੀ। ਤਖ਼ਤ ਤੇ ਬਹਿਣ ਵਾਲੇ ਜਿਹੜੇ ਨੇ ਇੰਨੇ ਕੁ ਵਕਾਊ ਹੋ ਗਏ, ਬਿਠਾਉਣ ਵਾਲੇ ਵੀ ਜੈ ਜੈ ਕਾਰ ਕਰਨ ਲੱਗ ਪਏ, ਗੁਰੂ ਚੇਤੇ ਭੁੱਲ ਗਿਆ। ਅਕਾਲ ਦਾ ਹੁਕਮ ਤੇ ਅਕਾਲ ਹੈ ਨਾ, ਉਹ ਨਹੀਂ ਜੇ ਬਦਲਦਾ। ਸਤਿਗੁਰ ਸੱਚੇ ਪਾਤਸ਼ਾਹ ਨੇ ਗੁਰਗੱਦੀ ਲੈਂਦੇ ਸਾਰ ਤਖ਼ਤ ਦੀ ਰਚਨਾ ਕੀਤੀ ਤੇ ਨਾਲ ਤਖ਼ਤ ਤੋਂ ਹੁਕਮ ਕੀਤੇ, ਭਾਈ ਹੁਣ ਸਮੇਂ ਦੀ ਹਕੂਮਤ ਨੂੰ ਹੱਥ ਕਰਾਰੇ ਵਿਖਾਉਣੇ ਪੈਣੇ ਨੇ। ਕਰਾਰੇ ਹੱਥਾਂ ਨਾਲ ਵੈਰੀ ਨੂੰ ਜਿਹੋ ਜਿਹਾ ਉਹ ਆਏਗਾ ਉਹੋ ਜਿਹਾ ਅੱਗਿਓਂ ਜਵਾਬ ਦਿੱਤਾ ਜਾਏਗਾ। ਇੱਥੇ ਢਾਡੀ ਰੱਖ ਲੈ ਗਏ, ਢਾਡੀਆਂ ਨੂੰ ਵੀਰ ਅਸੀਂ ਵਾਰਾਂ ਗਾਉਣ ਲਈ ਕਹਿ ਦਿੱਤਾ ਗਿਆ, ਜਿਨ੍ਹਾਂ ਨੇ ਸਮੇਂ ਦੇ ਬਾਦਸ਼ਾਹ ਦੀ ਪੱਗ ਨੂੰ ਗੁਰੂ ਪਾਤਸ਼ਾਹ ਦੀ ਪੱਗ ਨਾਲ ਤੁਲਨਾ ਕਰਕੇ ਕਿਹਾ ਪੱਗ ਤੇਰੀ, ਸੱਚੇ ਪਾਤਸ਼ਾਹ ਪੱਗ ਤੇਰੀ ਕੀ ਜਹਾਂਗੀਰ ਦੀ, ਤੇਰੇ ਮੁਕਾਬਲੇ ਦੇ ਪੱਗ ਜਹਾਂਗੀਰ ਦੀ ਕਾਹਦੀ ਪੱਗ। ਇੱਕ ਇੱਕ ਪਿੰਡ ਵਿੱਚੋਂ 40-40 ਯੋਧੇ ਜਿਹੜੇ ਨੇ ਉਹ ਪੇਸ਼ ਹੋ ਗਏ, ਆਪਾਂ ਹੁਤੀ ਦੇਣ ਦੇ ਲਈ, ਕੁਰਬਾਨ ਹੋਣ ਦੇ ਲਈ
ਉਸ ਪਾਤਸ਼ਾਹ ਜੀ ਨੂੰ ਕੋਟਾਨ ਕੋਟ ਪ੍ਰਣਾਮ ਹੈ। ਗੁਰਸਿੱਖਾਂ ਨੂੰ ਗੁਰੂ ਪਾਤਸ਼ਾਹ ਦੇ ਪੁਰਬ ਦੀ ਬਹੁਤ ਬਹੁਤ ਵਧਾਈ ਹੈ। ਅੱਜ ਦਾ ਹੁਕਮਨਾਮਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉਚਾਰਨ ਕੀਤਾ ਸੋਠ ਰਾਗ ਦਾ ਹੈ ਤੇ ਅੰਗ 635 ਤੇ 636 ਤੇ ਸਭਾਇਮਾਨ ਹੈ। ਇਸ ਪਾਵਨ ਸ਼ਬਦ ਹੈ ਤੇ ਲੰਬੇਰਾ ਪਰ ਸ਼ਬਦੀ ਜਾਂ ਧਰਾਓ ਦੀ ਪੰਕਤੀ ਦੇ ਕਰਕੇ ਆਪਾਂ ਸਮਾਪਤੀ ਕਰ ਦੇਣੀ, ਸਮਾਂ ਜਿਹੜਾ ਹੋ ਗਿਆ। ਇਹਦੇ ਵਿੱਚ ਮੇਰੇ ਮਾਲ ਸੱਚੇ ਪਾਤਸ਼ਾਹ ਨੇ ਇਹਦਾ ਸ਼ਬਦ ਦਾ ਤਤਕਾ ਤੇ ਤੁੱਕੀ ਤਿੰਨਾਂ ਤਿੰਨਾਂ ਪੰਕਤੀਆਂ ਦਾ ਤੁੱਕਾਂ ਦਾ ਇੱਕ ਬੰਦ ਹੈ ਤੇ ਅੱਠ ਬੰਦ ਨੇ ਸਾਰੇ। ਇਹਦੇ ਚ ਰਹਾਓ ਦਾ ਬੰਦ ਮੇਰੇ ਮਾਲਕ ਨੇ ਰੱਖਿਆ ਸੱਚੇ ਪਾਤਸ਼ਾਹ ਜੀ ਨੇ। ਸੁਣ ਪੰਡਤ ਕਰਮਾਂਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ। ਹੇ ਪੰਡਤ, ਤੂੰ ਕਰਮ ਕਾਂਡੀ ਹੋ ਗਿਆ, ਆ ਕਰਨਾ ਆ ਨਹੀਂ ਕਰਨਾ, ਐਸ ਵਾਰ ਨੂੰ ਚੰਗਾ ਹੈ ਆ ਵਾਰ ਮਾੜਾ ਹੈ, ਐਸ ਤੀਰਥ ਤੇ ਗਿਆ ਆ ਫਲ ਮਿਲਦਾ ਹੈ, ਐਸ ਤੀਰਥ ਤੇ ਗਿਆ ਆ ਫਲ ਮਿਲਦਾ, ਆ ਕਰਮ ਕੀਤਿਆਂ ਆ ਮਿਲਦਾ ਹੈ। ਬੜਾ ਲੰਮਾ ਚੌੜਾ ਵਿਧਾਨ ਬਣਾ ਕੇ ਰੱਖ ਦਿੱਤਾ ਹੈ। ਐ ਮੱਕੜੀ ਦਾ ਜਾਲ ਉਹਨੇ ਬੁਣ ਦਿੱਤਾ ਵੀ ਉਹਦੇ ਵਿੱਚ ਆਪ ਵੀ ਫਸ ਗਿਆ ਤੇ ਮਨੁੱਖਤਾ ਨੂੰ ਫਸਾ ਫਸਾ ਕੇ ਲੁੱਟਣਾ ਸ਼ੁਰੂ ਕੀਤਾ। ਉਹਦਾ ਜੇਕਰ ਸੱਚੇ ਪਾਤਸ਼ਾਹ ਸੰਬੋਧਨ ਕਰਦੇ ਨੇ, ਕਿਉਂਕਿ ਪਕੜ ਹੈ ਇਹਦੀ ਜਗਤ ਤੇ, ਬਹੁਤ ਲੋਕਾਂ ਦਾ ਇਹ ਪੁਜਾਰੀ ਹੈ। ਉਹਨੂੰ ਕਿਹਾ ਕਰਮਾਕਾਰੀ ਛੱਡ ਦੇ, ਕਰਮਕਾਂਡ ਛੱਡ ਦੇ। ਸੱਚੇ ਪਾਤਸ਼ਾਹ ਜੀ ਨੇ, ਮੈਂ ਕੱਲ ਵੀ ਇਸ਼ਾਰਾ ਦਿੱਤਾ ਸੀ, ਜਨੇਊ ਪਾਉਣ ਲੱਗਿਆ ਪੰਡਿਤ ਨੂੰ ਇਹੋ ਸਮਝਾਇਆ ਸੀ ਵੀ ਇਹ ਕਰਮਕਾਂਡ ਹੈ ਜਨੇਊ ਪਾਉਣਾ, ਕਿਉਂਕਿ ਜਨੇਊ ਵੰਡਦਾ ਹੈ, ਸ਼ੂਦ ਦਾ ਹੋਰ ਹੈ, ਪੰਡਿਤ ਦਾ ਹੋਰ ਹੈ, ਬ੍ਰਾਹਮਣ ਦਾ ਹੋਰ, ਵੈਸ਼ ਦਾ ਹੋਰ ਹੈ, ਤੇ ਇਹਦਾ ਸ਼ੁੱਧਰ ਨੂੰ ਤੇ ਪਾਉਣ ਦਾ ਹੀ ਹੱਕ ਨਹੀਂ। ਜਿਹੜੀ ਕੋਈ ਚੀਜ਼ ਧਰਮ ਵਿੱਚ ਵੰਡੀ ਪਾਵੇ, ਮਨੁੱਖਤਾ ਵਿੱਚ ਵੰਡੀ ਪਾਵੇ, ਇਸਤਰੀ ਨੂੰ ਨਹੀਂ ਪਾਉਣ ਦਾ ਅਧਿਕਾਰ, ਉਹ ਕਰਮ ਕਾਂਡ ਹੈ। ਊਚ ਨੀਚ ਦੀ ਬਾਤ ਕਰੇ, ਇਹ ਕਰਮ ਕਾਂਡ ਹੈ। ਫਲਾਣਾ ਵਾਰ ਚੰਗਾ ਹੈ, ਫਲਾਣਾ ਵਾਰ ਮਾੜਾ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ, ਪੰਡਿਤ, ਇਹਨਾਂ ਤਮਾਮ ਕਰਮ ਕਾਂਡਾਂ ਵਿੱਚੋਂ ਨਿਕਲ ਕੇ ਸੱਚ ਦਾ ਪੱਲਾ ਫੜ, ਨਿਰੰਕਾਰ ਦੇ ਨਾਮ ਨਾਲ। ਸੁਣ ਪੰਡਿਤ ਕਰਮਾਕਾਰੀ ਹੈ ਕਰਮਕਾਂਡੀ ਪੰਡਿਤ, ਬਾਤ ਤੈਨੂੰ ਕਹੀ ਜਾਏ, ਜਿੱਤ ਕਰਮ ਸੁੱਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ। ਉਹ ਕਰਮਕਾਰ ਜਿਹਦੇ ਵਿੱਚੋਂ ਸੁੱਖ ਉਪਜਣ, ਉਲਝੇ ਨਾ, ਸਗੋਂ ਉਲਝਣਾ ਖਤਮ ਹੋ ਜਾਣ, ਗੰਢਾਂ ਖਤਮ ਹੋ ਜਾਣ, ਸਿੱਧਾ ਤੇ ਸੁਖਾਲਾ ਰਾਹ ਨਿਰੰਕਾਰ ਦੇ ਨਾਮ ਦਾ ਨਾਂ। ਇੱਕ ਪਿਤਾ ਇੱਕ ਸਿਆਮ ਬਾਰਕ ਦੀ ਬਾਤ ਕਰਨ ਵਾਲਾ, ਉਸ ਦੇ ਨਾਲ ਸਾਂਝ ਪਾ, ਜਿੱਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ। ਸੋ ਆਪਣੇ ਆਪ ਦੀ ਤਤ ਦੀ ਵਿਚਾਰ ਕਰ ਤੇ ਉਸ ਵਿਚਾਰ ਵਿੱਚੋਂ ਨਾਮ ਦਾ ਦਾਤ, ਅੰਮ੍ਰਿਤ ਬੁੱਕੀ ਨਾਮ ਜਿਹੜਾ ਉਹ ਪ੍ਰਾਪਤ ਹੋਏਗਾ, ਜਿਹਦੇ ਨਾਲ ਤੇਰਾ ਜੀਵਨ ਵੀ ਸੁਖਾਲਾ ਹੋਏਗਾ ਤੇ ਜਿਹੜੇ ਤੇਰੇ ਕੋਲ ਸਿੱਖਿਆ ਲੈਣ ਆਉਣਗੇ ਉਹਨਾਂ ਦਾ ਵੀ ਜਨਮ ਸੁਖਾਲਾ ਹੋਵੇ। ਗੁਰੂ ਕਿਰਪਾ ਕਰੇ। ਕਰਮ ਕਾਂਡ ਧਰਮ ਦੀ ਦੁਨੀਆਂ ਵਿੱਚ ਸਭ ਤੋਂ ਵੱਡਾ ਨੁਕਸਾਨ ਕਰਦਾ ਹੈ। ਸ਼ਹਿਨਸ਼ਾਹ ਨੇ ਸਮੁੱਚੇ ਸ਼ਬਦ ਵਿੱਚ ਵਾਰ ਵਾਰ ਪੰਡਿਤ ਨੂੰ ਸਮਝਾਉਂਦਿਆਂ ਕਿਹਾ ਵੀ ਦੁੱਧ ਰਿੜਕਣ ਨਾਲ ਤੇ ਕੋਈ ਮੱਖਣ ਨਿਕਲ ਸਕਦਾ, ਦਹੀਂ ਰਿੜਕਣ ਨਾਲ ਮੱਖਣ ਨਿਕਲ ਸਕਦਾ, ਪਾਣੀ ਰਿੜਕਣ ਨਾਲ ਜਿਹੜਾ ਆ ਉਹ ਕੁਝ ਨਹੀਂ ਜੇ ਪ੍ਰਾਪਤ ਹੋਣਾ, ਕਰਮ ਕਾਂਡਾਂ ਵਿੱਚੋਂ ਪ੍ਰਾਪਤ ਕੁਝ ਨਹੀਂ ਜੇ ਹੋਣਾ, ਤੇ ਪਾਣੀ ਰਿੜਕਣ ਵਾਲੀ ਬਾਤ ਹੈ। ਗੁਰੂ ਪਾਤਸ਼ਾਹ ਰਹਿਮਤ ਕਰੇ, ਅਸੀਂ ਸੱਚ ਤੁਰਕੀ ਬਾਣੀ ਦੇ ਆਧਾਰ ਤੇ ਆਪਣੇ ਆਪ ਨੂੰ ਮੱਥਣਾ, ਆਪਣੇ ਆਪ ਨੂੰ ਰਿੜਕਣਾ ਸ਼ੁਰੂ ਕਰੀਏ ਤੇ ਸਾਡੀ ਅੰਮ੍ਰਿਤ ਨਾਲ ਸਾਂਝ ਬਣ ਜਾਏ, ਸਾਡੀ ਗੁਰੂ ਸਿਧਾਂਤ ਨਾਲ ਸਮਝ ਬਣ ਜਾਏ, ਅਸੀਂ ਵੱਧ ਬਿਰਤੀਆਂ ਕਾਗਰ ਕਰਕੇ ਅਕਾਲ ਪੁਰਖ ਨੂੰ ਸਮਰਪਿਤ ਹੋ ਜਾਈਏ, ਦੁਨੀਆਂ ਤੇ ਹੋਣ ਵਾਲੇ ਹਰ ਜ਼ੁਲਮ ਖਿਲਾਫ਼ ਜੂਝਣ ਲਈ ਸਾਡੇ ਵਿੱਚ ਸਮਰੱਥਾ ਪੈਦਾ ਹੋ ਜਾਏ, ਹਰ ਇੱਕ ਨਾਲ ਪਿਆਰ ਕਰਨ ਦਾ ਅਥਾਹ ਸਾਡੇ ਵਿੱਚ ਜਜ਼ਬਾ ਪੈਦਾ ਹੋਵੇ, ਸੱਚੇ ਪਾਤਸ਼ਾਹ ਸਭ ਦੀ ਹਾਜ਼ਰੀ ਲੈ ਕੇ ਲਾਉਣ, ਭੁੱਲਾਂ ਚੁੱਕਾਂ ਦੀ ਖਿਮਾ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ।
ਫਤਿਹ ਦੀ ਸਾਂਝ ਪੈਦਾ ਕਰੋ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤੰਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਗ ਸਭ ਵਿਸਾਰਣਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਸਾਰੇ ਕਹੇ ਨਾ ਕਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹੇ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਨ ਕਹਿ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਹੇ ਨਾਮ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਵਸਿਆ ਜਨੀਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ ਜਿਹਦੀਆਂ ਇਹ ਵਡਿਆਈਆਂ ਕਹੇ ਨਾਂਗ ਸੁਣੋ ਸੰਤੋਸ਼ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸਭਾਗੇ ਕਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੋਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ

शासन जी बोलो जी। वाहिगुरु वाहिगुरु, एक ओंकार श्री वाहिगुरु जी की फतेह। श्री भगवती जी साहेब आशीर्वादी पाचे दसवीं प्रथम भगवती समर कहे गुरु नानक लई त्याय फिर अंकित पुरते अमरदास रामदास सहाय अर्जुन हर गोबिंद सिमरो श्री हर राय श्री हर कृष्ण त्याग के सब दुख जाए तेग बहादुर सिमर है कानून दावता है सब थाई हुए सहाय दसवें पातशाह गुरु गोबिंद सिंह जी महाराज सब थाई हुए सहाय दसा पाची ने पुत्रात्मक स्वरूप साहब श्री गुरु ग्रंथ साहब जी पारदार दत्यांतर के खालसा से बोलो जी। वाहे गुरु ਗਰੀਬ ਰਵਾਜ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਹੱਟੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਚੱਕਿਆ ਦੇਗ ਜਲਾਈ ਤੇ ਵਾਹੀ ਦੇਖ ਨਿਡ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਰੱਖੀ ਬੋਲੋ ਜੀ। ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਇਹ ਸੀ ਦਿੱਤੇ ਬੰਦ ਬੰਦ ਕਰਵਾਏ ਖੋਪਰੀਆਂ ਲੁਹਾਈਆਂ ਚਰਕੜੀਆਂ ਤੇ ਚੜੇ ਆ ਰਹੇ ਨਜ਼ਰ ਆਏ ਗਏ ਗੁਰਦੁਆਰੇ ਸਿਆਹ ਵਾਸਤੇ ਕੁਰਬਾਨੀਆਂ ਕੀਤੀਆਂ ਧਰਮ ਨੇ ਆ ਰਿਹਾ ਸੀ ਕਿਸੇ ਦੇ ਕੇਸਾਂ ਸ਼ਾਸਨ ਸਿੰਘ ਨਿਭਾਇਆ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੀ ਬੋਲੋ ਜੀ। ਵਾਹਿਗੁਰੂ ਪੰਜਾਂ ਤਖਤਾਂ ਸਤਿਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਵਾਹਿਗੁਰੂ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਹੈ ਚਿਤ ਆਵਣ ਕਾਸਰ ਕਾ ਸਰਬ ਸੁੱਖ ਹੋਵੇ ਜਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਦਾ ਰਚਿਆ ਜਾਏ ਦੇਹ ਤੇ ਕੀ ਫਤਿਹ ਬਿਰਦ ਕੀ ਪਹਿਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਦਰਸ਼ਨ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਟੁਕੜਗਾਟ ਹਨ ਧਰਮ ਕਹਿ ਜੈਕਾਰ ਬੋਲੋ ਜੀ। ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਤ ਕੇ ਰੱਖੇ ਆਪ ਵਾਹਿਗੁਰੂ ਗੁਰੂ ਗਰੀਬ ਰਵਾਜ ਪੰਥ ਸਦਾ ਸਹਾਈ ਦਤਾ ਜੀ ਗੁਰਦੁਆਰਾ ਨਨਕਾਣਾ ਸਾਹਿਬ ਪੰਜਾਬ ਸਾਹਿਬ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਆਪ ਦੇ ਪੰਥ ਨੂੰ ਛੋੜਿਆ ਗਿਆ ਲੰਗਰ ਦਰਸ਼ਨ ਦੀ ਦਾਤ ਸੇਵਾ ਸਮਾਜ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਇਹ ਡੋਟਿਆਂ ਦੀ ਓਟ ਗੁਰੂ ਨੇ ਆਸਰਿਆਂ ਦੇ ਆਸਰੇ ਗੁਰੂ ਧੰਨ ਧੰਨ ਗੁਰੂ ਗ੍ਰੰਥ ਉਤਾਰ ਜੀ ਦੋਏ ਕਰ ਜੋੜ ਕਰੋ ਅਰਦਾਸ ਉਦ ਭਾਵੇ ਤਾਂ ਨਿਰਾਸ। ਇਹ ਗਰੀਬ ਨਿਵਾਜ ਜੀ ਆਪ ਜੀ ਦੇ ਚੰਨ ਕਾਮਲਾ ਅਰਦਾਸ ਉਤਾਰ ਜੀ ਆਪ ਨੇ ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਪ੍ਰਕਾਸ਼ਮਾਨ ਹੋਏ ਸੰਗਤਾਂ ਨੂੰ ਦਰਸ਼ਨ ਦਾ ਦੇ ਕੇ ਹਰ ਉਤਾਰ ਜੀ ਬੇਅੰਤ ਬਾਣੀਆਂ ਦੇ ਪਾਠ ਉਤਾਰ ਗਰੀਬ ਨਿਵਾਜ ਜੀ ਐਸ ਰਾਗੀ ਸਿੰਘ ਨੇ ਆਪਦੇ ਚੰਨ ਜਾ ਸਕੀ ਬਾਰੇ ਕੀਤੇ ਕੀਤੇ ਨੇ ਵਿਦਵਾਨ ਵੀ ਰਹਿੰਦਾ ਹੁਕਮਨਾਮੇ ਦੀ ਕਿਤਾਬ ਜਾਰੀ ਕੀਤੀ ਤਾਰ ਕਿਰਪਾ ਕਰੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਪੜੀ ਹੋਈ ਬਾਣੀ ਸੋਚ ਕੇ ਸੱਚ ਖੰਡ ਪੁਰਾਣ ਗੁਰੂ ਬਾਣੀ ਦਾ ਭਾਵ ਸਾਰੀਆਂ ਸੰਗਤਾਂ ਹਿਰਦੇ ਸ਼ਾਨ ਦੀ ਕਿਰਪਾਲਤਾ ਕਰੋ ਜੀ ਅੱਗੋ ਤੋਂ ਸ਼ੁੱਧ ਪਿੱਤ ਬਾਣੀ ਚਾਲੀ ਬਲ ਬੁੱਧੀ ਬਖਸ਼ਿਸ਼ ਕਰੋ ਤਾਂ ਤਾਂ ਗੁਰੂਆਂ ਦਾ ਤਾਰ ਪਿਤਾ ਜੀ ਸਾਹਿਬ ਜੀ ਹਰਿਮੰਦ ਸੱਚੇ ਪਾਤਸ਼ਾਹ ਜੀ ਨੇ ਗੁਰਗੱਦੀ ਪੁਰਬ ਦੀਆਂ ਖੁਸ਼ੀਆਂ ਵਿੱਚ ਤਾਰ ਜੀ ਸੰਸਾਰ ਭਰ ਦੀਆਂ ਸੰਗਤਾਂ ਆਪਦੇ ਚਰਨ ਹਾਜ਼ਰੀ ਭਰ ਰਹੀਆਂ ਆਪਣੇ ਚਰਨਾਂ ਨਮਸਤਕ ਹੋ ਰਹੀਆਂ ਨੇ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਮਿਹਰ ਭਰਾਤ ਸਮੁੱਚੀ ਕੌਮ ਦੇ ਸਿਰ ਤੇ ਰੱਖੋ ਅਤੇ ਆਪਣੇ ਦਸਾਹੇ ਮਾਰਗ ਨੂੰ ਅਪਣਾਉਣ ਵਾਸਤੇ ਗੁਰੂ ਮਹਾਰਾਜ ਆਪਦੇ ਦਸੇ ਮਾਰਗ ਦੇ ਚੱਲਣ ਵਾਸਤੇ ਸਮੂਹ ਸੰਗਤਾਂ ਨੂੰ ਉਦਮ ਬਖਸ਼ੋ ਉਤਸ਼ਾਹ ਬਖਸ਼ੋ ਭਾਵਨਾ ਨੂੰ ਲਾਭ ਰਿਪਾਲਤਾ ਕਰੋ ਗਰੀਬ ਨਿਵਾਜ ਕਿਰਪਾ ਕਰੋ ਸੱਚੇ ਪਾਤਸ਼ਾਹ ਜੀ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪ ਚਰਨਾਂ 'ਚ ਬਖਸ਼ਿਸ਼ ਕਰਕੇ ਖਾਲਸਾ ਪੰਥ ਸੇ ਕੌਮ ਨੂੰ ਏਕਤਾ ਦੀ ਦਾਲ ਬਖਸ਼ੋ ਏਕਤਾ ਦੀ ਦਾਲ ਬਖਸ਼ੋ ਚਰਨਾਂ 'ਚ ਰੁਕਬਾਣੀ ਦਾ ਪਿਆਰ ਬਖਸ਼ ਕਰ ਦਿੱਤਾ ਹਾਰ ਮੈਦਾਨ ਜਵਾਨ ਫਤਿਹ ਬਖਸ਼ ਰਿਪਾਲਤਾ ਕਰੋ ਜੀ ਗੁਰੂ ਗਰੀਬ ਨਿਵਾਜ ਬਖਸ਼ਿਸ਼ ਕਰੋ ਤਾਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨੀ ਸਦਾ ਮਿਹਰ ਪਤਾ ਕੌਮ ਸਿੱਤ ਰੱਖਣਾ ਸਦਾ ਆਪਣੇ ਚਰਨਾਂ ਜੋੜ ਕੇ ਰੱਖਣਾ ਗੁਰਬਾਣੀ ਦਾ ਪਿਆਰ ਬਖਸ਼ ਕਰਨੀ ਕਿਰਪਾਲਤਾ ਕਰਨੀ ਆਪ ਵੀ ਭਾਈ ਸਾਹਿਬ ਆਪ ਵੀ ਪਿਆਰ ਦੀ ਦਾਲ ਬਖਸ਼ਿਸ਼ ਕਰੀ ਦਾਲ ਕਿਰਪਾ ਕਰੋ ਇਹਨਾਂ ਖੁਸ਼ੀਆਂ ਵਿੱਚ ਆਪ ਜੀ ਮੱਖੀਆਂ ਦਾਤਾਂ ਵਿੱਚੋਂ ਪੁੱਤਰ ਕੜਾਬ ਸਾਹਿਬ ਜੀ ਦੇ ਘਰ ਤਿਆਰ ਕਰਾ ਦਤਾਰ ਆਪ ਜੀ ਭੋਗ ਲਾਓ ਸ਼ੀਤ ਪ੍ਰਸਾਦ ਸਾਹਿਬ ਸੰਗਤ ਦੀ ਰਸਨਾ ਲਾਇਕ ਹੋਵੇ ਜੋ ਜੀ ਸਕੇ ਸਵਾਸ ਸਵਾਸ ਆਪ ਜੀ ਦਾ ਪਿੱਤਰ ਨਾਮ ਜਪ ਬਖਸ਼ਿਸ਼ ਕਰੋ ਦਤਾਰ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ਼ ਕਰੋ ਸੁੱਖਾਂ ਦਾ ਪ੍ਰਕਾਸ਼ ਕਰੋ ਦੇਜ ਵਧੇਜ ਰੱਖਿਆ ਬਖਸ਼ਿਸ਼ ਕਰੋ ਜੀ ਗੁਰੂ ਕੀ ਬਣਵਾ ਆਪ ਦੇ ਮੱਖੀਆਂ ਦਾਤਾਂ ਜੋ ਲੱਗ ਰਿਹਾ ਤੁਰ ਸਵਾਰੀ ਪ੍ਰਵਾਨ ਕਰਨੀ ਸਰਦਾਰ ਆਪ ਦੇ ਚਰਨਾਂ ਸੇਵਾ ਕਰ ਰਹੇ ਸਾਰੇ ਢਾਡੀ ਸਿੰਘਾਂ ਸਿੰਘਣੀਆਂ ਨੂੰ ਤੰਦਰੁਸਤੀ ਬਖਸ਼ੋ ਚਾਡੀ ਕਰ ਬਖਸ਼ੋ ਅਤੇ ਸਦਾ ਹੀ ਇਸ ਤਰ੍ਹਾਂ ਆਪਣੀ ਚਰਨ ਸੇਵਾ ਦੀ ਭਾਵਨਾ ਮਗਰ ਪਾਲਤਾ ਕਰੋ ਗਰੀਬ ਨਿਵਾਜ ਜੀ ਇਹ ਦਤਾਰ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਦਰ ਤੇ ਆਈਆਂ ਸਾਫ਼ ਸੰਗਤਾਂ ਦੇ ਹਾਜ਼ਰੀ ਦਰ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸੰਗਤਾਂ ਦਾ ਦਰ ਤੇ ਪਰ ਬੇਟਾ ਪ੍ਰਵਾਨ ਸ਼ੁਭਕਾਮਨਾ ਪੂਰਨ ਕਰੋ ਜੀ ਗਰੀਬ ਨਿਵਾਜ ਕਿਰਪਾ ਕਰੋ ਦੂਰ ਦੁਰਾਡੇ ਕਾਰਨ ਬੈਠੀਆਂ ਰਾਜ ਪਿਤਾ ਕੀਰਤਨ ਸਰਵਣ ਕਰੀਆਂ ਸਾਰੀ ਸੰਗਤਾਂ ਦੀ ਹਾਜ਼ਰੀਆਂ ਪ੍ਰਵਾਨ ਕਰੋ ਘੜੀਆਂ ਲਿਖੇ ਲਾਓ ਸਰਦਾਰ ਆਪਣੀ ਕਿਰਪਾ ਕਰੀ ਸੰਗਤਾਂ ਨੂੰ ਤਾਂ ਬਖਸ਼ੇ ਸੰਗਤਾਂ ਆਪਦੇ ਚਰਨਾਂ ਧੰਨਵਾਦ ਕਰਦੇ ਹਾਂ ਸ਼ੁਕਰੀਆ ਅਦਾ ਕਰਦੇ ਹਾਂ ਬੇਅੰਤ ਮਾਇਆ ਆਨਲਾਈਨ ਗੁਰੂ ਘਰ ਨੂੰ ਗੁਰੂ ਘਰ ਸੇਵਾ ਸੰਗਤਾਂ ਸੰਗਤਾਂ ਮਾਇਆ ਭੇਟਾ ਚਰਨਾਂ ਪ੍ਰਵਾਨ ਕਰੋ ਬਖਸ਼ਿਸ਼ ਗਰੀਬ ਨਿਵਾਜ ਸਭ ਦੀਆਂ ਕਮਾਈਆਂ ਸਭ ਕੋਲ ਕਾਰਜਵਾਦ ਬਗਰਤਾ ਸਭ ਸੰਗਤਾਂ ਦੀਆਂ ਸ਼ੁਭਕਾਮਨਾਵਾਂ ਸਭ ਦਾ ਪੂਰੀਆਂ ਕਰੋ ਪ੍ਰਵਾਨ ਸੁੱਖ ਰੱਖੋ ਜੀ ਦਾਨ ਮੇਰਾ ਕਰਿਆਓ ਸੇਵਾ ਪ੍ਰਵਾਨ ਕਰੋ ਭੁੱਲਣ ਕਮਾਈ ਬਖਸ਼ੋ ਪਿੱਤਰ ਗੁਨਾਮੇ ਬਖਸ਼ਿਸ਼ ਉਪਰੰਤ ਲੜੀਵਾਰ ਸੈਰ ਪਾਠ ਕਰਨ ਵਾਸਤੇ ਆਗਿਆ ਬਖਸ਼ੋ ਛੋਟੇ ਪਿੱਤਰ ਸਾਲਾਂ ਦੀ ਕਮਾਤਾ ਕਰਦਾ
ਰਹਿੰਦ ਕਾਰ ਕੇ ਚਰਨਾ ਤੁਰਾਂ ਦੀ ਬਣਾਓ ਸਹੀ ਪਿਆਰੇ ਮੈਨੂੰ ਜਿਹਨੇ ਬਣਾ ਦਾ ਨਾਮ ਦਿੱਤਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਾਈ ਅਕਾਲ ਕੀ ਤਵੀ ਚਲਾਇਓ ਸਾਹਿਬ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਕੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਖੁਆਰ ਹੋਏ ਸਾ ਮਿਲੇਂਗੇ ਬਜੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ ਚੜ੍ਹੇ ਸੋ ਉਤਰੇ ਪਾ ਜੋ ਸ਼ਰਦਾ ਕਰ ਸੇਵ ਦੇ ਗੁਰੂ ਪਾਰ ਉਤਾਰਨ ਹਾ ਖੰਡ

ਸੁਰਹਾਤ੍ਰਿਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ।

0: सहज सुभागी सच नानक मन मारंग। वाहिगुरु जी का खालसा वाहिगुरु जी की फतेह।
1: सत्कारयोग सत संग जी, वाहिगुरु जी का खालसा वाहिगुरु जी की फतेह। और साथ ही स्वास्थ्य संगतान सहग भर सच्चे पातशाह जय गुरगद्दी पुरब दिया लख लख मुबारक हो। ਮਾਜ ਬਖਸ਼ਿਸ਼ ਕਰ ਅਸੀਂ ਉਹਨਾਂ ਦੇ ਸਾਹਿਬ ਮਾਰਗ ਪੜਾਉਣ ਵਾਸਤੇ ਉਹਨਾਂ ਦੇ ਚਲਾਏ ਮਾਰਗ ਨੂੰ ਚੱਲਣ ਵਾਸਤੇ ਮਾਰਾ ਸਭ ਭਾਵਨਾ ਦਾਲ ਬਖਸ਼ਿਸ਼ ਕਰਨ। ਸਤਸੰਗ ਜੀ, ਆਪ ਸੰਗਤਾਂ ਨੂੰ ਪਤਾ ਹੈ ਕਿ ਹਰ ਰੋਜ਼ ਲੜੀਵਾਰ ਸਾਹਿਬ ਪਾਠ ਹੋ ਰਹੇ ਨੇ, ਜਿਹਨਾਂ ਦੇ ਇੱਕੀ ਤੀਕ ਨੂੰ ਭੋਗ ਪੈਣੇ ਨੇ। ਸਾਰੀ ਸੰਗਤ ਨੂੰ ਬੇਨਤੀ ਹੈ ਜਿਹੜੇ ਆਪ ਘਰਾਂ 'ਚ ਪਾਠ ਕਰ ਰਹੇ ਹੋ, ਤੁਸੀਂ ਭਾਈ ਰਜਿੰਦਰ ਸਿੰਘ ਜੀ ਨਾਲ ਸੰਪਰਕ ਕਰਕੇ ਆਪਣਾ ਨਾਂ ਔਰ ਨੰਬਰ ਦੇ ਸਕਦੇ ਉਹਨਾਂ ਨੂੰ, ਤਾਂ ਕਿ ਸਮੇਂ ਸਿਰ ਨਾਲ ਹੀ ਤੁਹਾਡੇ ਸਾਰੇ ਕੀਤੇ ਸਹਿਜ ਪਾਠ ਦੀ ਅਰਦਾਸ ਹੋਵੇਗੀ। ਸਤ ਸਿੰਘ ਜੀ, ਉਹਨਾਂ ਦਾ ਨੰਬਰ ਹੈ 4087124145। ਸੋ ਸਤ ਸਿੰਘ ਜੀ, ਆਪ ਸੰਗਤ ਪਤਾ ਹੈ ਕਿ ਗੁਰੂ ਘਰ ਨਾਰਸਰ ਸੌ ਸਾਲ ਦੀ ਕੰਸਟਰਕਸ਼ਨ ਚੱਲ ਰਹੀ ਹੈ। ਸੋ ਉਹਦੇ ਵਾਸਤੇ ਬੇਅੰਤ ਮਾਇਆ ਖਰਚ ਹੋ ਰਹੀ ਹੈ, ਜਿਸ ਵਾਸਤੇ ਬਹੁਤ ਸਾਰੇ ਪਰਿਵਾਰਾਂ ਨੇ ਆਪਣੀਆਂ ਦਸ਼ਾਂ ਸਫ਼ਰ ਕਰਦੇ ਹੋਇਆਂ ਗੁਰੂ ਘਰ ਮਾਇਆ ਭੇਟਾ ਕੀਤੀ ਹੈ। ਸੋ ਮਹਾਰਾਜ ਬਖਸ਼ਿਸ਼ ਕਰਨ ਉਹਨਾਂ ਨੂੰ ਵਡਭਾਗੇ ਹਨ, ਜਿਨ੍ਹਾਂ ਜਿਨ੍ਹਾਂ ਅੱਜ ਤੱਕ ਆਪਣੀ ਦਸ਼ਾਂ ਸਫ਼ਲ ਨਹੀਂ ਕੀਤਾ। ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਗੁਰੂ ਘਰ ਤੁਸੀਂ ਮਾਇਆ ਦੇ ਕੇ ਆਪਣਾ ਦਸ਼ਾਂ ਸਫ਼ਰ ਕਰੋ, ਗੁਰੂ ਦੀ ਖੁਸ਼ੀਆਂ ਪ੍ਰਾਪਤ ਕਰੋ। ਸਤਸੰਗ ਜੀ, ਸਾਡਾ ਫਰਜ਼ ਬਣਦਾ ਕਿ ਸਾਰੇ ਮਿਲ ਕੇ ਅਸੀਂ ਵੱਧ ਤੋਂ ਵੱਧ ਸੇਵਾ ਕਰਕੇ ਇਹ ਗੁਰੂ ਦਾ ਕਾਰਜ ਹੈ, ਇਸ ਨੂੰ ਅਸੀਂ ਬੜੀ ਸ਼ਾਨ ਚੌਂਕਣਾ ਸਪੂਰਨ ਕਰ ਸਕੀਏ। ਸੋ ਸਤਸੰਗ ਜੀ, ਆਪ ਸਾਨੂੰ ਬੇਨਤੀ ਹੈ ਕਿ ਹੁਣ ਭਾਈ ਸਾਹਿਬ ਤਿਆਰ ਨੂੰ ਸਾਹਿਤ ਜਿਹੜੀ ਵਾਰ ਮਕਾਨ ਨਹੀਂ ਸਰਵ ਕਰੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਆਪ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਪਾਵਨ ਅੰਗ 354 ਤੋਂ ਅੱਜ ਆਪਾਂ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਕਰਨੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। 354 ਅੰਗ ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ। ਪਿਆਰ ਸਹਿਤ ਹਾਜ਼ਰੀਆਂ ਭਰੀਏ।

ਮਹੱਲਾ ਪਹਿਲਾ ਕਾਚੀ ਗਾਗਰ ਦੇਹ ਦੁਹੇਲੀ ਉਪਜੈ ਬਿਨਸੈ ਦੁਖ ਪਾਈ ਇਹੋ ਜਗ ਸਾਗਰ ਦੁੱਤਰ ਕਿਉਂ ਤਰੀਐ ਬਿਨ ਹਰ ਗੁਰ ਪਾਰ ਨ ਪਾਈ ਤੁਝ ਬਿਨ ਅਵਰ ਨ ਕੋਈ ਮੇਰੇ ਪਿਆਰੇ ਤੁਝ ਬਿਨ ਅਵਰ ਨ ਕੋਈ ਹਰੇ ਸਰਬੀ ਰੰਗੀ ਰੂਪੀ ਤੂੰ ਹੈ ਤਿਸ ਬਖਸੇ

ਸਾ ਮਹੱਲਾ ਪਹਿਲਾ ਏਕ ਨਾ ਭਰੀਆ ਗੁਣ ਕਰ ਧੂਵਾ ਮੇਰਾ ਸਹੁ ਜਾਗੈ ਹੋ ਨਿਸ਼ਭਰ ਸੂਵਾ ਇਉਂ ਕਿਉਂ ਕੰਤ ਪਿਆਰੀ ਹੂਵਾ ਸਹੁ ਜਾਗੈ ਹੋ ਨਿਸ਼ਭਰ ਸੂਵਾ ਰਹਾਉ ਆਸ ਪਿਆਸੀ ਸੇ ਜੈ ਆਵਾ ਆਗੈ

ਕਹਿ ਕੋਈ ਜਾਤਿ ਸੁਭਾਵੈ ਬਖਸੇ ਸੋਈ ਗੁਰ ਪ੍ਰਸਾਦੀ ਦੁਰਮਤ ਖੋਈ ਜਹ ਦੇਖਾ ਤਹਿ ਕੋ ਸੋਈ ਕਹਿਤ ਨਾਨਕ ਕੈਸੀ ਮਤ ਆਵੈ ਤਾਂ ਕੋ ਸੱਚੇ ਸੱਚ ਸੁਮਾਵੈ ਆਸਾ ਮਹੱਲਾ ਪਹਿਲਾ ਦੁਪਦੇ ਤਿਤ ਸਰਵਰੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹੇ ਕੀਆ ਪੰਕਜ ਮੋਹ ਪਗ

ਘਰ ਤੀਜਾ ਮਹੱਲਾ ਪਹਿਲਾ, ਲੱਖ ਲਸਕਰ ਲੱਖ ਵਾਜੇ ਨੇਜੇ, ਲੱਖ ਉੱਠ ਕਰਹਿ ਸਲਾਮ, ਲੱਖਾਂ ਉੱਪਰ ਫੁਰਮਾਇਸ ਤੇਰੀ

ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੇਵਤਿਆ ਦਰਸ਼ਨ ਕਹਿਤਾਈ ਦੁਖ ਭੂਖ ਤੀਰਥ ਕੀਏ ਜੋਗੀ ਜਤੀ ਜੁਗਤ ਮਹਿ ਰਹਿਤੇ ਕਰ ਕਰ ਭਗਵੇ ਭੇਖ ਪਏ।

ਸਾਜ ਸਹਿਜ ਸੁਖ ਰਸਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ਦੁਖੀਏ ਦਰਦਵੰਦ ਦਰ ਤੇਰੇ ਨਾਮ ਰਤੇ ਦਰਵੇਸ਼ ਭਏ ਖਲੜੀ ਖਪਰੀ ਲੱਕੜੀ ਚਮੜੀ।

ਘਰ ਪੰਜਵਾਂ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਭੀਤਰ ਪੰਚ ਗੁਪਤ ਮਨ ਵਾਸੇ ਥਿਰ ਨਾ ਰਹਿ ਜੈਸੇ ਭਵ ਹੈ ਉਦਾਸੇ ਮਨ ਮੇਰਾ ਦਇਆਲ ਸੇਤੀ ਥਿਰ ਨਾ ਰਹਿ ਲੋਭੀ ਕਪਟੀ ਪਾਪੀ ਪਾਖੰਡੀ ਮਾਇਆ।

ਲਿਖਿਆ ਬਾਹੜ ਹੁਕਮ ਨ ਹੋਈ ਜੈਸਾ ਲਿਖਿਆ ਤੈਸਾ ਪੜਿਆ ਮੇਟ ਨ ਸਕੈ ਕੋਈ ਜੇ ਕੋ ਦਰਗਹਿ ਬਹੁਤਾ ਬੋਲੈ ਨਾਉ ਪਵੈ ਬਾਜਾਰੀ ਸਤਰੰਜ

ਦਾਤਾ ਮਹੱਲਾ ਪਹਿਲਾ ਗੁੜ ਕਰ ਗਿਆਨ ਧਿਆਨ ਕਰ ਧਾਵੈ ਕਰ ਕਰਨੀ ਕਸ ਪਾਈਐ ਪਾਠੀ ਭਵਨ ਪ੍ਰੇਮ ਕਾ ਪੋਚਾ ਇਤ ਰਸ ਅਮਿਓ ਚੁਆਈਐ ਬਾਬਾ ਮਨ ਮਤਵਾਰੂ ਨਾਮ ਰਸ ਪੀਵੈ ਸਹਿਜ ਰੰਗ ਰਚ ਰਹਿਆ ਅਹਿ ਨਿਸ ਬਨੀ ਪ੍ਰੇਮ ਲਿਵ ਲਾਗੀ ਸ਼ਬਦ ਅਨਾਹਦ।

ਤੀਜਾ ਸਤਿਗੁਰ ਵਿੱਚ ਵੱਡੀ ਵਡਿਆਈ ਚਿਰੀ ਵਿਛੁੰਨੇ ਮੇਲ ਮਿਲਾਈ ਆਪੇ ਮੇਲੇ ਮੇਲ ਮਿਲਾਏ ਆਪਣੀ ਕੀਮਤ ਆਪੇ ਪਾਏ ਹਰ ਕੀ ਕੀਮਤ ਕਿਨ ਵਿਧ ਹੋਏ ਹਰ ਅਪਰੰਪਰ ਅਗਮ ਗੋਚਰ ਗੁਰ ਕੈ ਸ਼ਬਦ ਮਿਲੈ ਜਨ ਕੋਈ ਰਹਾਉ।

ਕਿ ਸਤ ਸੰਗਤ ਜੀ, ਸਤਿਗੁਰੂ ਮਹਾਰਾਜ ਨੇ ਬੜੀ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ। ਅਸ਼ਵੇਂ ਪਾਤਸ਼ਾਹ ਜੀ ਦਾ ਗੁਰਤੰਗਰ ਦੀ ਦਿਵਸ ਮਨਾ ਰਹੇ ਹਾਂ। ਸਤ ਸੰਗਤ ਜੀ, ਸਤਿਗੁਰੂ ਕਿਰਪਾ ਕਰਨ, ਹਾਜ਼ਰੀਆਂ ਭਰਦੇ ਹਾਂ, ਬਾਣੀ ਪੜ੍ਹਦੇ ਹਾਂ, ਹੋਈਆਂ ਭੁੱਲਾਂ ਦੇ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ना कटी।

ਧਰਮ ਸਤਿਕਾਰਯੋਗ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਤ ਸਤਿਕਾਰਯੋਗ ਗਿਆਨੀ ਹਰਭਜਨ ਸਿੰਘ ਜੀ ਲਹਿਰੀ ਤੇ ਉਹਨਾਂ ਦਾ ਕੀਰਤਨ ਜਥਾ, ਜਿਨ੍ਹਾਂ ਨੇ ਆਪ ਜੀ ਨੂੰ ਰਾਹੀ ਬਣਦੇ ਰਾਗਾਂ ਅਨੁਸਾਰ ਰਸਪਨੇ ਕੀਰਤਨ ਸਰਨ ਪਾਏ ਨੇ, ਉਹਨਾਂ ਦਾ ਹਾਰਦਿਕ ਧੰਨਵਾਦ। ਹੁਣ ਅਸੀਂ ਤਕਰੀਬਨ 10 ਮਿੰਟ ਲੇਟ ਹੈ ਅਤੇ ਖਿਮਾ ਚਾਹੁੰਦੇ ਹਾਂ, ਅਤੇ ਵਿੱਚ ਮੇਰੇ ਪਾਸ 2 ਬੁਲਾਰੇ ਨੇ। ਉਸ ਤੋਂ ਬਾਅਦ ਭਾਈ ਸਾਹਿਬ ਓਮਕਾਰ ਸਿੰਘ ਜੀ ਉਹਨੇ ਬਾਰੇ ਕੀਰਤਨ ਰਾਗ ਦਰਬਾਰ ਦਾ

शरीर एक नगर है, पिंड है। जीव आत्मा इसका सरदार है, चौधरी है, मुखी है। और इस पिंड विच, इस नगर विच इकली जीव आत्मा नहीं बस, होर लोग भी हैं। वखरे वखरे रस्ते हैं, अखां, कान, नासका, ये जड़े इंद्रिय हैं ना जी, ये आवाजा मार मार के लिया हैं। ते पिंड दे चौधरी नूं तंग कर दे, कबीर साहब बाबा आपना बसूंगा, मैं इस पिंड विच नहीं रहना चाहता क्योंकि कोई मेरे कहने नहीं मानता। काम क्रोध लोभ मोह अहंकार वखरे वखरे अंदर रस्ते हैं, मेरा कोई कहना नहीं मानता। मेरी चौधरी की जिम्मेवारी है, मैंने पता है मेरे को लेखा जोखा मंगया जाना, हिसाब किताब लिखिया जा रहा है। हे अकाल पुरख, हे अंतर्गामी, हे सृजनहार, मेरी तेरे अगे हाथ जोड़ के बेनती है, मैनू ये दोबारा पिंड ना दे, मैनू ये दोबारा नगर ना दे, मैं नहीं इस विच रहना चाहता। मेरा जो लेखा जोखा है ना, मेरा इत्थे होणी नवे, दोबारा नहीं मैं आना चाहता। धर्मराज जब लेखा मांगे बाकी निकसी भारी, पंच किसान वा भाग गए, जिहड़े पंजे मैनु सताउण वाले सीगे मेरे पिंड दे विच मेरे नाल वासी सी, ये तो सारे दौड़ जाने। लै बन दिओ जीओ दरबारी, दरबार दे विच ते दरबारियां ने जीव आत्मा नूं बन लैणा, चौधरी नूं बन लैणा कि तेरी जिम्मेवारी सी। अब की बार बख्श बंदे को बहुर न पत्र, मैनू बंदे नूं इसे ही जन्म विच बख्श दे। गुरु प्यारे, जन्म तो मौत तक का जो सफर है, एक दिन जन्म होया, एक दिन मौत भी हुई, जो उपजो सो दिन सहे, यह अटल सच्चाई। जन्म दसदा है कि मौत भी हुई। इस सृष्टि विच, इस ब्रह्मंड विच कोई भी परमात्मा की सिरजी हुई कोई चीज ऐसी नहीं है जिसका अंत नहीं। जन्म तो लैके मौत तक का जो समा है उसनु जीवन आख्या जाता, उसनु जिंदगी आख्या जाता, उसनु जीवन आख्या जाता। ना जन्म का हिसाब होना, ना मौत का हिसाब होना, ध्यान रखना जीवन का हिसाब होना, जिहड़ा समा बिताया जन्म तो मौत तक की कीता, की करिया, की समझिया, सब लिखिया जा रहा है। हर बंदे का हिसाब लिखिया जा रहा है। कबीर साहब सानू एक गल समझा रहे हैं कि ऐ प्राणी इस जीवन विच समझ, अपना हिसाब किताब एक ही नवील है, अगे ना तेनों हिसाब किताब देना पड़ेगा। गुरु प्यारे, जदों भी कोई प्राणी चलिया जाता ने संसार विचों,
ਉਹੀ ਸੁਨੇਹਾ ਦੇ ਕੇ ਜਾਂਦਾ ਹੈ ਕਿ ਇਹ ਸੱਚ ਹੈ। ਮੈਂ ਇੱਕ ਦਿਨ ਇਸ ਸੰਸਾਰ ਵਿੱਚ ਜਨਮ ਲਿਆ ਸੀ, ਮੈਂ ਜਾ ਰਿਹਾ। ਫਰੀਦ ਸਾਹਿਬ ਤੇ ਬਿਲਕੁਲ ਨੇੜੇ ਵਾਲਿਆਂ ਦੀਆਂ ਗੱਲਾਂ ਕਰਦੇ ਹਨ, ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆਂ, ਤੇਰੇ ਮਾਂ ਬਾਪ ਕਿੱਥੇ ਗਏ, ਜਿੰਨੀ ਤੂੰ ਜਣਿਓ ਹੀ ਜਿਹਨਾਂ ਨੇ ਤੈਨੂੰ ਜਨਮ ਦਿੱਤਾ, ਤੈਂ ਪਾਸੋਂ ਹੀ ਲੱਦ ਗਏ, ਤੇਰੇ ਕੋਲੋਂ ਚਲੇ ਗਏ, ਤੂੰ ਅਜੇ ਨਾ ਪਤੀ, ਤੈਨੂੰ ਅਜੇ ਵੀ ਨੀ ਸਮਝ ਲੱਗੀ। ਸੰਗ ਚਲਤ ਹੈ, ਹਮ ਵੀ ਚੱਲਣ। ਸਾਥੀ ਚਲਿਆ ਗਿਆ, ਮੈਂ ਵੀ ਜਾਵਾਂਗਾ, ਇਹ ਅਟਲ ਸੱਚਾਈ ਹੈ। ਜੀਵਨ ਕਿੰਨਾ ਲੰਬਾ ਹੈ ਇਹ ਕਿਸੇ ਨੂੰ ਨਹੀਂ ਅਜੇ ਤੱਕ ਪਤਾ ਲੱਗਾ। ਬਾਰੇ ਬੂਢੇ ਤਰਣੇ ਭਈਆ ਸਭ ਨੂੰ ਜੰਮ ਲਈ ਗਈ। ਇਹ ਜੀਵਨ ਬਚਪਨ ਵਿੱਚ ਹੀ ਸਮਾਪਤ ਹੋ ਜਾਣਾ, ਜਵਾਨੀ ਆਉਣੀ ਕਿ ਨਹੀਂ, ਜਵਾਨੀ ਵਿੱਚ ਖਤਮ ਹੋ ਜਾਣਾ, ਮੋਟਾਪਾ ਆਉਣਾ ਕਿ ਨਹੀਂ, ਕੁਛ ਨਹੀਂ ਪਤਾ ਕਿਸੇ। ਪਰ ਜਿੰਨਾ ਸਮਾਂ ਹੈ ਉਹ ਕੀਮਤੀ ਹੈ, ਇਸ ਕਰਕੇ ਕਬੀਰ ਸਾਹਿਬ ਸਾਨੂੰ ਸਮਝਾ ਰਹੇ ਹਨ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਪਵਜਲ ਫੇਰਾ। ਕਬੀਰ ਸਾਹਿਬ ਕਹਿੰਦੇ ਮੇਰਾ ਲੇਖਾ ਜੋਖਾ ਇੱਥੇ ਨਹੀਂ ਪੜ ਜਾ। ਅੱਗੇ ਮੇਰੇ ਨਾਲ ਜੋ ਸਾਥੀ ਸਨ, ਜਿਹੜੇ ਮੇਰੇ ਨਾਲ ਇਸ ਨਗਰ ਵਿੱਚ ਵਸਦੇ ਸਨ, ਕਿਸੇ ਨੇ ਮੇਰੇ ਨਾਲ ਜਾਣਾ, ਇਹ ਜਿਹੜਾ ਸਰੀਰ ਉਪਜਿਆ ਨਾ ਨਾਲ, ਇਹ ਵੀ ਨਹੀਂ ਜਾਣਾ। ਇੱਕ ਗੱਲ ਦਾ ਧਿਆਨ ਰੱਖਣਾ, ਮਰਦਾ ਸਿਰਫ ਸਰੀਰ ਹੈ, ਜਨਮ ਵੀ ਸਰੀਰ ਲੈਂਦਾ ਹੈ, ਆਤਮਾ ਜਨਮ ਨਹੀਂ ਲੈਂਦਾ, ਮੌਤ ਵੀ ਨਹੀਂ। ਜੇ ਜਨਮ ਹੁੰਦਾ ਆਤਮਾ ਦਾ, ਫਿਰ ਮੌਤ ਵੀ। ਆਤਮਾ ਨੂੰ ਰਹਿਣ ਵਾਸਤੇ ਪਰਮਾਤਮਾ ਨੇ ਸਰੀਰ ਦਿੱਤਾ ਹੈ, ਆਤਮਾ ਨੂੰ ਰਹਿਣ ਵਾਸਤੇ ਇਸੇ ਸੰਸਾਰ ਵਿੱਚ ਠਹਿਰਨ ਲਈ ਸਰੀਰ ਦਿੱਤਾ ਹੈ। ਤੇ ਸਰੀਰ ਬਿਨ ਸੰਹਾਰ ਹੈ, ਪਰ ਪ੍ਰਭੂ ਦੇ ਨਾਲ ਜਿਹੜਾ ਮਿਲਾਪ ਹੋਣਾ ਇਸ ਸਰੀਰ ਦੇ ਮਿਹਨਤ ਕੀਤੇ ਵੀ ਹੋਣਾ ਹੈ। ਮੈਂ ਜਦੋਂ ਕਬੀਰ ਸਾਹਿਬ ਦਾ ਉਹ ਬਚਨ ਪੜ੍ਹਦਾ ਨਾ ਜੀ, ਗੁਰ ਸੇਵਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇਹੀ ਕੋ ਸਿਮਰੈ ਦੇਵ। ਪ੍ਰਭੂ ਮਿਲਾਪ ਲਈ ਦੇਵਤੇ ਵੀ ਸਿਮਰਨ ਕਰਦੇ ਹਨ ਕਿ ਸਾਨੂੰ ਇਹ ਸਰੀਰ ਬਖਸ਼ ਦੇ ਮੇਰੇ ਮਾਲਕ, ਇਸ ਦੇਹੀ ਕੋ ਸਿਮਰੈ ਦੇਵ, ਸੋ ਦੇਹੀ ਭਜ ਹਰ ਕੀ ਸੇਵ। ਤੈਨੂੰ ਜੋ ਮਨੁੱਖ ਜਨਮ ਮਿਲਿਆ ਹੈ, ਸਰੀਰ ਮਿਲਿਆ ਹੈ, ਕਿਉਂਕਿ ਉੱਨਤੀ ਇਸ ਸਰੀਰ ਵਿੱਚ ਹੀ ਹੁੰਦੀ, ਕੀਮਤੀ ਹੈ ਜੀਵਨ, ਕੀਮਤੀ ਹੈ, ਇਸ ਨੂੰ ਸਮਝਣਾ ਹੈ, ਕਿਵੇਂ ਬਚਣਾ ਹੈ। ਕਬੀਰ ਸਾਹਿਬ ਸਾਨੂੰ ਭਜਨ, ਬੰਦਗੀ, ਸਿਮਰਨ, ਪ੍ਰਭੂ ਦੀ ਯਾਦ ਵਿੱਚ ਜੁੜਨ ਦਾ ਸਾਨੂੰ ਸੁਨੇਹਾ ਦਿੱਤਾ। ਸੰਗ ਚਲਤ ਹੈ, ਹਮ ਵੀ ਚੱਲਣਾ। ਇਹ ਜੀਵਨ ਅੱਜ ਹੈ, ਕੱਲ੍ਹ ਨਹੀਂ ਹੋਏਗਾ। ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ, ਅਗਲੀ ਕਰਾਂਗਾ ਕਿ ਨਹੀਂ ਕਰਾਂਗਾ, ਕੁਛ ਨਹੀਂ ਪਤਾ। ਕਬੀਰ ਸਾਹਿਬ ਸਾਨੂੰ ਇਸ ਵਕਤ ਨੂੰ ਸੰਭਾਲਣ ਦੀ ਗੱਲ ਕਰ ਰਹੇ ਹਨ। ਅਬ ਕੀ ਬਾਰ ਬਖਸ਼ ਬੰਦੇ ਕੋ, ਇਸੇ ਜਨਮ ਵਿੱਚ ਹੀ ਨਿਬੇੜਾ ਹੋ ਜਾਵੇ, ਇੱਥੇ ਹੀ ਹੋ ਜਾਵੇ, ਦੁਬਾਰਾ ਜਨਮ ਨਾ ਲੈਣਾ ਪਵੇ। ਕਿਉਂਕਿ ਜਮ ਜਮ ਮਰੈ ਮਰੈ ਫੇਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੇ, ਜੰਮਣਾ ਤੇ ਮਰਨਾ ਇੱਕ ਸਜ਼ਾ ਹੈ। ਉਸ ਸਜ਼ਾ ਤੋਂ ਬਚਣ ਵਾਸਤੇ ਇਸ ਸਰੀਰ ਵਿੱਚ ਰਹਿੰਦਿਆਂ ਹੋਇਆਂ ਮਾਲਕ ਦੀ ਬੰਦਗੀ ਕਰੀਏ। ਆਪਾਂ ਸਰਦਾਰ ਰੂਪਦਮਨ ਸਿੰਘ ਜੀ ਜੋ ਪਿਛਲੇ ਦਿਨੀ ਉਸ ਮਾਲਕ ਦੇ ਹੁਕਮ ਅਨੁਸਾਰ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ, ਕਿਆ ਜਾਣਾ ਕਿਵੇਂ ਮਰੇਂਗੀ, ਕੈਸਾ ਮਰਨਾ ਹੋਏ, ਕਿਸੇ ਨੂੰ ਨਹੀਂ ਪਤਾ, ਸਭ ਉਸਦੇ ਹੁਕਮ ਵਿੱਚ ਹੋ ਰਿਹਾ, ਕਿਸੇ ਨੂੰ ਨਹੀਂ ਪਤਾ। ਕਿਸੇ ਦੀ ਮਰਜ਼ੀ ਨਾਲ ਮੌਤ ਨਹੀਂ ਆਉਂਦੀ, ਕਿਸੇ ਦੀ ਮਰਜ਼ੀ ਦੇ ਨਾਲ ਜਨਮ ਨਹੀਂ ਹੁੰਦਾ। ਆਵਤ ਕਿਹਨੇ ਰੱਖਿਆ, ਜਾਵਤ ਨਾ ਰੱਖੇ ਕੋਈ। ਹਾਂ, ਜੋ ਚਲਾ ਗਿਆ ਹੈ ਇਹ ਪਤਾ ਹੈ, ਜੋ ਆ ਗਿਆ ਹੈ ਉਸਦਾ ਇਹ ਪਤਾ ਹੈ। ਜੋ ਸਰਦਾਰ ਜੀ ਦੀ ਯਾਦ ਵਿੱਚ ਆਪਾਂ ਜੁੜੇ ਹਾਂ, ਉਹਨਾਂ
ਉਹਨਾਂ ਵਾਸਤੇ ਸੰਗਤੀ ਅਰਦਾਸ ਕਰਨੀ ਹੈ। ਗਰੀਬ ਨਿਵਾਜ ਪਿਤਾ ਜੀ, ਜੀਵ ਦੇ ਗੁਣਾ ਔਗੁਣਾ ਦੀ ਵਿਚਾਰਨਾ ਕਰਨੀ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਔਰ ਦੋਸਤਾਂ ਮਿੱਤਰਾਂ ਸਾਖ ਸੰਬੰਧੀਆਂ ਨੂੰ ਸਭਨਾਂ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ ਦੀ ਇਜਾਜ਼ ਸਿਖਾਉਣੀ, ਭਾਣਾ ਮੰਨਣ ਦਾ ਬਲ ਬਖਸ਼ਣਾ। ਗੁਰੂ ਪਿਆਰੋ, ਭਾਣਾ ਸ਼ਬਦ ਬੜਾ ਛੋਟਾ ਜਿਹਾ ਹੈ ਨਾ, ਦੋ ਅੱਖਰਾਂ ਦੇ ਜੋੜ ਨਾਲ ਬਣਿਆ ਹੋਇਆ, ਪਰ ਇਸ ਦੀ ਵਿਆਖਿਆ ਬੜੀ ਵੱਡੀ ਹੈ। ਜੇ ਕਦੇ ਭਾਣਾ ਮੰਨਣਾ ਪਵੇ ਫਿਰ ਪਤਾ ਲੱਗਦਾ ਹੈ ਕਿ ਛੋਟਾ ਅੱਖ ਕਿੰਨਾ ਵੱਡਾ ਹੈ। ਖੈਰ, ਜਿਸ ਸਾਹਿਬ ਸਿਓ ਨਾਹੀਂ ਚਾਰਾ, ਥਾਂ ਕੋ ਕੀਜੈ ਸਾਧ ਨਮਸਕਾਰਾ, ਉਸ ਮਾਲਕ ਦੇ ਅੱਗੇ ਆਪਾਂ ਨਮਸਕਾਰ ਕਰ ਸਕਦੇ ਹਾਂ। ਮੈਂ ਜੋਧਰੀ ਦੇ ਦੋ ਬੇਨਤੀ ਦੇ ਸ਼ਬਦ ਪੜ੍ਹੇ ਹਨ, ਆਓ ਇਹਨਾਂ ਇਸ ਸ਼ਬਦ ਨੂੰ ਆਪਾਂ ਪੂਰਾ ਕਰ ਦਈਏ।

ਬੇਨਤੀ ਹੈ ਭਾਈ ਸਾਹਿਬ ਨੂੰ ਸ਼ੁਰੂ ਕਰਨ ਵਿੱਚ। ਵਾਹਿਗੁਰੂ ਜੀ ਕਾ ਖਾਲਸਾ।

ਲਿਖਦੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੋਕਾਂ ਨੇ ਭੂਤਨਾ ਬੇਤਾਲਾ ਬੇਦੀਆਂ ਨੇ ਵੀ ਕਿਹਾ ਤੇ ਸੰਸਾਰ ਦੇ ਜੋਗੀਆਂ ਨੇ ਸਿੱਧਾਂ ਨੇ ਪੰਡਤਾਂ ਨੇ ਮੌਲਵੀਆਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਔਰ ਪੱਥਰਾਂ ਦੀ ਵੀ ਵਾਰ ਸਤਿਗੁਰ ਸੱਚੇ ਪਾਤਸ਼ਾਹ ਤੇ ਹੋਈ ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜਿਨ੍ਹਾਂ ਉਲਾਂਭਾ ਕੋਈ ਨਾ ਦਿੱਤਾ ਜਿੱਥੇ ਵੀ ਪੱਥਰ ਵੱਜੇ ਜਿੱਥੇ ਵੀ ਸਤਿਗੁਰਾਂ ਨੂੰ ਭੂਤਨਾ ਬੇਤਾਲਾ ਕਿਹਾ ਉੱਥੇ ਆਪ ਜੀ ਨੇ ਪਰਮਾਤਮਾ ਦੇ ਰਾਗ ਨੂੰ ਛੇੜ ਕੇ ਤੇ ਨਿਰੰਕਾਰ ਦੀ ਬਾਣੀ ਨੂੰ ਗਾਇਨ ਕੀਤਾ ਔਰ ਕੀਰਤਨ ਦੀਆਂ ਉਹ ਧੁਨਾਂ ਲਾਈਆਂ। ਕੀਰਤਨ ਅੱਖਰ ਕੇਵਲ ਸਿੱਖ ਜਗਤ ਦੇ ਵਿੱਚ ਹੋਂਦ ਵਿੱਚ ਆਇਆ, ਇਹਤੋਂ ਪਹਿਲਾਂ ਨਹੀਂ ਸੀ। ਦੂਜੇ ਧਰਮ ਹਿੰਦੂ ਧਰਮ ਵਿੱਚ ਕੇਵਲ ਭਜਨ ਹੈ, ਇਸਲਾਮ ਦੇ ਅੰਦਰ ਕੀਰਤਨ ਦਾ ਨਾਮ ਕੋਈ ਨਹੀਂ ਹੈ। ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਨੇ ਬਾਣੀ ਉਚਾਰਨ ਕੀਤੀ ਤੇ ਬਾਣੀ ਨੂੰ ਕੀਰਤਨ ਦੁਆਰਾ, ਕੀਰਤਨ ਦਾ ਮਤਲਬ ਕੀ ਰਤਨ, ਜਿਸ ਦੇ ਸਾਹਮਣੇ ਕੋਈ ਰਤਨ ਜਿਹੜੇ ਹਨ ਕੀਮਤ ਨਹੀਂ ਰੱਖਦੇ। ਕੀਰਤਨ ਉਹ ਹੈ ਜਿਹੜਾ ਕੀਰ ਕਹਿੰਦੇ ਨੇ ਕੀਲ, ਕੀਲ ਤਨ, ਜਿਹੜਾ ਤਨ ਨੂੰ ਕੀਲ ਲਵੇ। ਜਿੱਥੇ ਕੀਰਤਨ ਹੋਵੇ ਤਨ ਤੇ ਮਨ ਕੀਲੇ ਜਾਂਦੇ ਹਨ। ਕੀਰਤਨ ਦਾ ਮਤਲਬ ਹੈ ਤਨ ਨੂੰ ਕੀਲਣ ਵਾਲਾ, ਕੀਰਤਨ ਦਾ ਮਤਲਬ ਹੈ ਜਿਹਦੇ ਸਾਹਮਣੇ ਰਤਨ ਅਮੋਲਕ ਜਿਹੜੇ ਨੇ ਇਹ ਕੀ ਕੀਮਤ ਰੱਖਦੇ ਨੇ। ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕੀਰਤਨ ਦੀਆਂ ਧੁਨਾਂ ਨਿਰੰਕਾਰ ਪਰਮਾਤਮਾ ਅਕਾਲ ਪੁਰਖ ਦੇ ਰਾਗ ਦੇ ਵਿੱਚ ਪਲੋ ਕੇ, ਰਾਗ ਵੀ ਰੱਬੀ ਹੈ ਤੇ ਕੀਰਤਨ ਵੀ ਬਾਣੀ ਵੀ ਰੱਬੀ ਸੀ, ਦੋਨਾਂ ਦਾ ਸੁਮੇਲ ਕਰਕੇ ਭਾਈ ਮਰਦਾਨਾ ਸਾਹਿਬ ਨੂੰ ਨਾਲ ਲੈ ਕੇ ਜਗਤ ਦੀ ਫੇਰੀ ਪਾਤਸ਼ਾਹ ਨੇ ਸ਼ਰਵਣ ਕੀਤਾ। ਆਪ ਜੀ ਨੇ ਸ਼ਬਦ ਚੜ੍ਹਿਆ ਸੋਧਨ ਧਰਤਲਕ ਆਈ, ਭਾਈ ਸਾਹਿਬ ਗਾ ਰਹੇ ਸਨ। ਬਹੁਤ ਬਹੁਤ ਧੰਨਵਾਦ ਦੋਨਾਂ ਜਥਿਆਂ ਦਾ, ਭਾਈ ਅਨੰਤਵੀਰ ਸਿੰਘ ਜੀ, ਭਾਈ ਆਤਮਜੋਤ ਸਿੰਘ ਜੀ। ਸਤਿਗੁਰੂ ਮੇਰਾ ਕਰਨ ਆਏ ਹਨ ਆਪ ਜੀ ਦੇ ਸਾਹਮਣੇ ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ ਜੀ ਦੇ ਪਿਆਰੇ ਕੀਰਤਨੀਏ। ਔਰ ਕੀਰਤਨ ਦਰਬਾਰ, ਦਰਬਾਰ ਨਾਲ ਕਿਉਂ ਜੁੜਿਆ? ਮਹਾਰਾਜਾ ਰਣਜੀਤ ਸਿੰਘ, ਭਾਈ ਸਾਹਿਬ ਭਾਈ ਮਨੀ ਸਿੰਘ ਨੇ ਜਦੋਂ ਕੀਰਤਨ ਦੀਆਂ ਮਰਿਆਦਾ ਬੰਨੀਆਂ ਨਾ ਆ ਕੇ ਹਰਿਮੰਦਰ ਸਾਹਿਬ ਦੇ ਅੰਦਰ ਛੋਟੀਆਂ ਛੋਟੀਆਂ ਗੱਲਾਂ ਨੋਟ ਕਰਿਆ ਰੱਖਿਆ ਕਰੋ ਕਿ ਭਾਈ ਮਨੀ ਸਿੰਘ ਨੇ ਚੌਂਕੀਆਂ ਬਣਾਈਆਂ, ਜਿਹਨੇ ਦੀ ਅਰਦਾਸ ਆਉਂਦੀ ਨਾ ਰੋਜ਼ਾਨਾ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ। ਚੌਂਕੀਆਂ ਕੁਕੜਾ ਪ੍ਰਸ਼ਾਦ ਰੱਖਣ ਵਾਲੀਆਂ ਲੱਕੜ ਦੀਆਂ ਨਹੀਂ ਸਨ, ਇਹ ਕੀਰਤਨ ਦੀਆਂ ਚੌਂਕੀਆਂ ਸਨ ਜਿਹੜੀਆਂ ਭਾਈ ਮਨੀ ਸਿੰਘ ਨੇ ਆਸਾ ਦੀ ਵਾਰ, ਚਰਨ ਕਮਲ ਕੀ, ਬਿਲਾਵਲ ਕੀ, ਆਨੰਦ ਕੀ, ਇਹ ਜਿਹੜੀਆਂ ਸੋਧਰ ਦੀਆਂ ਚੌਂਕੀਆਂ ਔਰ ਸੋਹਿਲਾ ਸਾਹਿਬ ਜੀ ਦੀ ਕਾਨੜਾ ਦੀ ਚੌਂਕੀ, ਭਾਈ ਮਨੀ ਸਿੰਘ ਨੇ 6 ਚੌਂਕੀਆਂ ਬਣਾਈਆਂ, 6 ਪੱਤੀਆਂ ਬਣਾਈਆਂ। ਉਸ ਕੀਰਤਨ ਨੂੰ ਪਰੋਇਆ ਤਾਂ ਕੀਰਤਨ ਦਰਬਾਰ ਜਦੋਂ ਆਰੰਭ ਹੋਇਆ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ, ਕਹਿੰਦੇ ਕਿੱਥੇ ਚੱਲੇ? ਕਹਿੰਦੇ ਦਰਬਾਰ 'ਚ ਚੱਲੇ। ਕੀ? ਕਹਿੰਦੇ ਇੱਥੇ ਕੀਰਤਨ ਸੁਣਨ ਜਾਣਾ। ਲੋਕਾਂ ਦਾ ਦਰਬਾਰ ਜਿਹੜਾ ਸੀ, ਫਲਾਣੇ ਦਾ ਦਰਬਾਰ ਹੈ, ਫਲਾਣੇ ਦਾ ਦਰਬਾਰ ਹੈ, ਉੱਥੇ ਦਰਬਾਰ ਵਿੱਚ ਕੇਵਲ ਤੇ ਕੇਵਲ ਮਨੁੱਖੀ ਸਰੀਰ ਦੀ ਸਿਫਤ ਆਉਂਦੀ ਸੀ। ਇਹ ਦਰਬਾਰ ਸਾਹਿਬ ਦੇ ਨਾਲ ਕੀਰਤਨ ਜੁੜਿਆ। ਕੀਰਤਨ ਕਿੱਥੋਂ ਉੱਠ ਰਿਹਾ ਹੈ, ਧੁਨ ਕਿੱਥੋਂ ਉੱਠ ਰਹੀ ਹੈ? ਕਹਿੰਦੇ ਦਰਬਾਰ ਸਾਹਿਬ 'ਚ। ਇਹ ਫਿਰ ਹੋਂਦ ਵਿੱਚ ਆਇਆ ਕੀਰਤਨ ਦਰਬਾਰ, ਤੇ ਫਿਰ ਇਹ ਕੀਰਤਨ ਹਰ ਇੱਕ ਘਰ ਦੇ ਅੰਦਰ, ਹਰ ਗੁਰਦੁਆਰਾ ਸਾਹਿਬ ਦੇ ਅੰਦਰ ਹੋਣ ਲੱਗਾ। ਇਸ ਦੀ ਹੋਂਦ ਫਿਰ ਪ੍ਰਗਟ ਹੋਈ ਕੀਰਤਨ ਦਰਬਾਰ। ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਉਸ ਦਰੋਂ, ਜਿਸ ਦਰ ਨੂੰ ਆਪਾਂ ਲੋਚਦੇ ਹਾਂ, ਪਹੁੰਚੇ ਹਨ ਕੀਰਤਨ ਦੀਆਂ ਪਿਆਰੀਆਂ ਧੁਨਾਂ ਲੈ ਕੇ, ਬਖਸ਼ਿਸ਼ ਲੈ ਕੇ ਗੁਰੂ ਰਾਮਦਾਸ ਜੀ ਦੀ। ਆਓ ਭਿੱਜੀਏ ਸਤਿਗੁਰੂ ਜੀ ਦੇ ਉਹ ਅੰਮ੍ਰਿਤ ਸਰੋਵਰ ਵਿੱਚ, ਅੰਮ੍ਰਿਤ ਬਾਣੀ ਅੰਦਰ ਆਨੰਦ ਲਈਏ।

ਕਥਾ ਮੇਰੀ ਸਮਾਪਤੀ ਹੈ। ਕੀਰਤਨ ਕਰਦੇ ਹਾਂ, ਬੇਅੰਤ ਫੁੱਲਾਂ ਹੋ ਗਈਆਂ, ਆਪ ਜੀ ਬਖਸ਼ਣ ਯੋਗ ਹੋ, ਬਖਸ਼ ਲੈਣਾ ਦਾਤਾ ਜੀ, ਦਇਆ ਕਰਨ, ਮਾਇਆ ਕਰਨ, ਕਰਮ ਕਰਨ, ਤਰਸ ਕਰਨ, ਬਖਸ਼ਿਸ਼ ਕਰਨ, ਆਪਣੀ ਰਹਿਮਤ ਭਰੀ ਨਿਗਾਹ ਨਾਲ ਸਾਡੇ ਉੱਤੇ ਬਖਸ਼ਿਸ਼ ਭਰਿਆ ਖਜ਼ਾਨਾ ਨਾਮ ਦੀਆਂ ਦਾਤਾਂ ਸਾਡੀ ਝੋਲੀ ਵਿੱਚ ਪਾਉਣ। ਮੰਗਦੇ ਸਾਰਾ ਕੁਝ ਹਾਂ, ਪਰ ਜਿਹੜੇ ਦੇਣ ਵਾਲੇ ਨੂੰ ਵੀ ਮੰਗ ਲੈਂਦੇ ਨੇ, ਇੰਜ ਕਹਿ ਲਈਏ ਵੀ ਦਾਤੇ ਨੂੰ ਹੀ ਮੰਗ ਲੈਂਦੇ ਨੇ, ਦਾਤਾਂ ਫਿਰ ਮਗਰ ਹੀ ਤੁਰੀਆਂ ਆਉਂਦੀਆਂ ਨੇ। ਆਓ ਅਗਲੀਆਂ ਗੁਰਮਤ ਵਿਚਾਰਾਂ ਸਾਡੇ ਆਪਣੇ ਪੰਥ ਪ੍ਰਸਿੱਧ ਕਥਾਵਾਚਕ ਆਪ ਜੀ ਦੇ ਸਨਮੁਖ ਹੋਣਗੇ, ਬਹੁਤ ਮਿੱਠ ਬੋਲੜੇ ਪਿਆਰ ਵਾਲੇ, ਜਿਨ੍ਹਾਂ ਨੂੰ ਸਤਿਗੁਰਾਂ ਨੇ ਟੁੱਟ ਕੇ ਰਹਿਮਤਾਂ ਦਿੱਤੀਆਂ ਹਨ। ਭਾਈ ਸਾਹਿਬ ਜੀ, ਭਾਈ ਵਰਿੰਦਰਪਾਲ ਸਿੰਘ ਜੀ ਪਹਿਲਾਂ ਵੀ ਹਾਜ਼ਰੀਆਂ ਭਰ ਕੇ ਗਏ, ਉਹ ਆਪ ਜੀ ਦੇ ਸਨਮੁਖ ਹੋਣਗੇ, ਗੁਰੂ ਦੀਆਂ ਰਹਿਮਤਾਂ ਝੋਲੇ ਵਿੱਚ ਪਾਉਣਗੇ। ਦਸਤਰਿਆਂ ਨੂੰ ਅਸੀਸ ਬਖਸ਼ਿਸ਼ ਕਰੋ, ਫਤਿਹ ਬੁਲਾਓ, ਵਾਹਿਗੁਰੂ ਜੀ।

Господь Иисус нам

Amen.